0: Hits from Home.
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
2: Difference. You're with SBS Punjabi on mobile, online and on radio.
3: Tusi SBS Punjabi naal mobile, online ate radio dwara jude ho.
4: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 25 ਜੂਨ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0439-799-767 ਤੇ, ਯਾਨੀ ਕਿ 0439-799-767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਦੇ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ, ਨਾਲ ਦੀ ਨਾਲ ਰਿਪੋਰਟ ਵਿੱਚ ਦੱਸਾਂਗੇ ਕਿ ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ। ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖਬਰਾਂ ਵੀ ਜਾਣਾਂਗੇ ਪੰਜਾਬੀ ਡਾਇਸਪੋਰਾ ਦੇ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਸ਼ੈਪਟਨ ਵਿੱਚ ਨਿਊ ਚੰਡੀਗੜ੍ਹ ਫਾਰਮ ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਦੇ ਨਾਲ, ਜਿਨ੍ਹਾਂ ਨੇ ਕੋਵਿਡ ਦੌਰਾਨ ਨੌਕਰੀ ਗੁਆਉਣ ਤੋਂ ਬਾਅਦ ਇੱਥੇ ਫਾਰਮ ਖਰੀਦ ਲਿਆ ਸੀ ਅਤੇ ਇਹ ਹੁਣ

0: Hits from Home.
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
2: ਸਾਰੇ ਵਸਨੀਕ ਅਜੇ ਵੀ ਸੜਕਾਂ ਤੇ ਹੀ ਮੌਜੂਦ ਨੇ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੁਕਸਾਨੀਆਂ ਗਈਆਂ ਇਮਾਰਤਾਂ ਤੋਂ ਦੂਰ ਰਹਿਣ, ਜਦੋਂ ਕਿ ਬਚਾਅ ਕਾਰਜ ਅਜੇ ਵੀ ਜਾਰੀ ਨੇ।
3: A seismic event has occurred. We have buildings, homes and houses which have collapsed, and we are taking care of things with everything we have available in terms of security, civil assistance. No one should stay inside buildings because this kind of event is usually followed by aftershocks.
4: The replicas.
2: ਸੀਰੀਆ ਵਿੱਚ ਫਸੀ ਹੋਈ ਇਸਲਾਮਿਕ ਸਟੇਟ ਨਾਲ ਸੰਬੰਧਿਤ ਆਖਰੀ ਆਸਟ੍ਰੇਲੀਆਈ ਮਹਿਲਾ ਨੂੰ ਹੁਣ ਆਸਟ੍ਰੇਲੀਆ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਟੋਨੀ ਬਰਗ ਦਾ ਕਹਿਣਾ ਹੈ ਕਿ ਮਹਿਲਾ ਵੱਲੋਂ ਵਾਪਸੀ ਪਰਮਿਟ ਦੀ ਬੇਨਤੀ ਕੀਤੇ ਜਾਣ ਤੋਂ ਬਾਅਦ ਸਰਕਾਰ ਹੁਣ ਅਸਥਾਈ ਬੇਦਖਲੀ ਹੁਕਮ ਯਾਨੀ ਟੈਂਪਰੇਰੀ ਐਕਸਕਲੂਜਨ ਆਰਡਰ ਨੂੰ ਲਾਗੂ ਨਹੀਂ ਰੱਖ ਸਕਦੀ। ਆਸਟ੍ਰੇਲੀਆ ਵਾਪਸੀ ਉਪਰੰਤ ਮਹਿਲਾ ਅਤੇ ਉਸਦੇ ਬੱਚੇ ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਇਸ ਤਹਿਤ ਉਸ ਨੂੰ ਆਪਣੇ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਵਾਲੇ ਸਥਾਨਾਂ ਦੀ ਜਾਣਕਾਰੀ ਦੇਣੀ ਹੋਵੇਗੀ ਅਤੇ ਕਿਸੇ ਵੀ ਫੋਨ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਤੋਂ 24 ਘੰਟੇ ਪਹਿਲਾਂ ਸੂਚਨਾ ਦੇਣੀ ਪਵੇਗੀ। ਏਜ਼ੀਓ ਦੇ ਡਾਇਰੈਕਟਰ ਜਨਰਲ ਮਾਈਕ ਬਰਗਿਸ ਨੇ ਕਿਹਾ ਕਿ ਉਹਨਾਂ ਦੀ ਏਜੰਸੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਮਹਿਲਾ ਦੇ ਆਸਟ੍ਰੇਲੀਆ ਪਰਤਣ ਤੇ ਆਪਣੇ ਸਾਰੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰੇਗੀ। ਬ੍ਰਿਸਬੇਨ ਫਲੈਟਾਂ ਜਾਂ ਯੂਨਿਟਾਂ ਦੇ ਮਾਮਲੇ ਵਿੱਚ ਸਿਡਨੀ ਨੂੰ ਪਛਾੜ ਕੇ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣਨ ਦੀ ਰਾਹ ਤੇ ਹੈ। ਡੋਮੇਨ ਦੇ ਨਵੇਂ ਅੰਕੜਿਆਂ ਮੁਤਾਬਕ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ 2027 ਤੱਕ ਬ੍ਰਿਸਬੇਨ ਦੇ ਵਿੱਚ ਇੱਕ ਯੂਨਿਟ ਦੀ ਔਸਤ ਕੀਮਤ 9% ਤੋਂ ਵੱਧ ਕੇ ਲਗਭਗ $8,93,000 ਤੱਕ ਹੋ ਸਕਦੀ ਹੈ। ਇਹ ਕੀਮਤ ਇਸ ਨੂੰ ਸਿਡਨੀ ਨਾਲੋਂ ਵੀ ਅੱਗੇ ਕਰ ਦੇਵੇਗੀ, ਜਿੱਥੇ ਔਸਤ ਯੂਨਿਟ ਦੀਆਂ ਕੀਮਤਾਂ $8,55,000 ਤੋਂ ਵੱਧ ਨਾ ਹੋਣ ਦਾ ਅਨੁਮਾਨ ਹੈ। ਡੋਮੇਨ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਵੱਧ ਰਹੀ ਆਬਾਦੀ, ਨਿਵੇਸ਼ਕਾਂ ਦੀ ਮੰਗ ਅਤੇ ਕਿਰਾਏ ਦੇ ਮਕਾਨਾਂ ਦੀ ਭਾਰੀ ਕਿੱਲਤ ਇਸ ਬਦਲਾਅ ਦੇ ਮੁੱਖ ਕਾਰਨ ਨੇ। ਦੁਨੀਆ ਦੀ ਸਭ ਤੋਂ ਮਸ਼ਹੂਰ ਐਨੀਮੇਟਡ ਕਾਰਟੂਨ ਲੜੀ ਬਲੂਈ ਦਾ ਪਹਿਲੀ ਵਾਰ ਇੱਕ ਆਸਟ੍ਰੇਲੀਆਈ ਆਦਿਵਾਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਨਾਇਡੋਕ ਵੀਕ ਦੇ ਮੌਕੇ ਇਸ ਲੜੀ ਦੇ 5 ਐਪੀਸੋਡਸ ਨੂੰ ਯੋਲਨ ਗੂ ਮੂਤੂ ਭਾਸ਼ਾ ਵਿੱਚ ਡੱਬ ਕੀਤਾ ਜਾਵੇਗਾ। ਇਹਨਾਂ ਐਪੀਸੋਡਸ ਨੂੰ ਉੱਤਰ ਪੂਰਬੀ ਆਰਨ ਹੈਮਲੈਂਡ ਦੇ ਭਾਸ਼ਾ ਬੋਲਣ ਵਾਲਿਆਂ ਵੱਲੋਂ ਮੁੜ ਆਵਾਜ਼ ਦਿੱਤੀ ਗਈ ਹੈ, ਜਦਕਿ ਸਥਾਨਕ ਬੱਚਿਆਂ ਨੇ ਬਲੂਈ ਅਤੇ ਬਿੰਗੋ ਦੇ ਕਿਰਦਾਰਾਂ ਲਈ ਆਪਣੀਆਂ ਆਵਾਜ਼ਾਂ ਦਿੱਤੀਆਂ ਨੇ। ਇਹ ਖਾਸ ਐਪੀਸੋਡ 5 ਜੁਲਾਈ ਤੋਂ ਨਾਇਡੋਕ ਹਫ਼ਤੇ ਦੌਰਾਨ ਪ੍ਰਸਾਰਿਤ ਕੀਤੇ ਜਾਣਗੇ ਅਤੇ ਇਸ ਸਾਲ ਦੇ ਗਾਰਮਾ ਫੈਸਟੀਵਲ ਵਿੱਚ ਵੀ ਦਿਖਾਏ ਜਾਣਗੇ। ਅਤੇ ਆਖਰੀ ਖਬਰ ਪੰਜਾਬ ਤੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਵਾਦਿਤ ਵੀਡੀਓ ਦੇ ਮਾਮਲੇ ਵਿੱਚ ਵਿਰੋਧੀ ਧਿਰਾਂ ਦੇ ਹਮਲਿਆਂ ਤੋਂ ਬਾਅਦ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਲੋਕ ਪੱਖੀ ਕੰਮ ਕੀਤੇ ਜਾ ਰਹੇ ਨੇ। ਇਹਨਾਂ ਕੰਮਾਂ ਦੇ ਆਧਾਰ ਤੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਉਹਨਾਂ ਦਾ ਮੁਕਾਬਲਾ ਕਰਨ ਵਿੱਚ ਅਸਮਰਥ ਹੈ। ਇਸ ਲਈ ਵਿਰੋਧੀ ਧਿਰਾਂ ਵੱਲੋਂ ਇਕਜੁੱਟ ਹੋ ਕੇ ਧਰਮ ਦੇ ਨਾਂ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਫਰਜ਼ੀ ਵੀਡੀਓ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਹ ਅੰਤਿਮ ਫੈਸਲਾ ਪੰਜਾਬ ਦੇ ਲੋਕਾਂ ਤੇ ਛੱਡਦੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਸ਼ਖਸ ਦੀ ਸਰੀਰਕ ਦਿੱਖ, ਕੱਦ, ਚੱਲਣ ਅਤੇ ਵਿਚਰਨ ਦਾ ਤਰੀਕਾ ਕਿਸੇ ਵੀ ਪੱਖੋਂ ਉਹਨਾਂ ਨਾਲ ਮੇਲ ਨਹੀਂ ਖਾਂਦਾ। ਉਧਰ ਪੰਜਾਬ ਕਾਂਗਰਸ ਨੇ ਅਕਾਲ ਤਖ਼ਤ ਦੇ ਹੁਕਮਾਂ ਦੇ ਹਵਾਲੇ ਨਾਲ ਵਿਵਾਦਿਤ ਵੀਡੀਓ ਦੇ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਸਮੂਹਿਕ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਵਿਵਾਦਿਤ ਵੀਡੀਓ ਮਾਮਲੇ ਵਿੱਚ ਮੁੱਖ ਮੰਤਰੀ ਦੀ ਘੇਰਾਬੰਦੀ ਕੀਤੀ। ਉਹਨਾਂ ਨਵੇਂ ਬੇਅਦਬੀ ਵਿਰੁੱਧ ਕਾਨੂੰਨ ਤਹਿਤ ਮੁੱਖ ਮੰਤਰੀ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪਾਰਟੀ ਆਗੂਆਂ ਨੇ ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਲਈ ਝੂਠੀ ਫੋਰੈਂਸਿਕ ਰਿਪੋਰਟ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਖਬਰਾਂ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ, ਤੁਹਾਡੇ ਨਾਲ। ਸਮੇਂ ਨੂੰ ਕਰ ਦਿਓ ਮੈਸੇਜ 0439-7767 ਤੇ ਕੀ ਕਰ ਰਹੇ ਹੋ, ਕੀ ਹਾਲ ਚਾਲ ਹੈ, ਕਿਵੇਂ ਚੱਲ ਰਿਹਾ ਵੀਰਵਾਰ ਦਾ ਦਿਨ, ਕੀ ਖਾਸ ਕਰਨੇ ਇਸ ਵੀਕਐਂਡ, ਇਹ ਸਾਰਾ ਕੁਝ ਦੱਸੋ। ਫਿਲਹਾਲ ਤੁਹਾਨੂੰ ਫਟਾਫਟ ਅੰਦਾਜ਼ ਦੇ ਵਿੱਚ ਫੀਫਾ ਦਾ 13ਵੇਂ ਦਿਨ ਦਾ ਡੇਲੀ ਰੀਕੈਪ ਸੁਣਾਉਂਦੇ ਹਾਂ ਕਿ ਕੱਲ੍ਹ ਦੇ ਦਿਨ ਕਿਹੜੇ ਕਿਹੜੇ ਮੈਚ ਹੋਏ ਅਤੇ ਅੱਗੇ ਸੌਕਰ ਰੂਜ਼ ਦਾ ਕੀ ਬਣ ਰਿਹਾ ਹੈ, ਅਤੇ ਉਸ ਤੋਂ ਬਾਅਦ ਆ ਕੇ ਪੜ੍ਹਦੇ ਹਾਂ ਜੀ ਤੁਹਾਡੇ ਸੁਨੇਹੇ।

0: ਨਵਾਂ ਰਿਕਾਰਡ ਰੋਨਾਲਡੋ ਬਣੇ 6 ਵਰਲਡ ਕੱਪਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਲੁਕਾ ਮੋਡਰਿਚ ਲਈ ਇੱਕ ਵੱਡਾ ਮੀਲ ਪੱਥਰ ਅਤੇ ਇੰਗਲੈਂਡ ਲਈ ਨਿਰਾਸ਼ਾ ਫੀਫਾ ਵਰਲਡ ਕੱਪ ਦੀਆਂ ਮੁੱਖ ਸਰਗਰਮੀਆਂ ਦੇ ਨਾਲ ਵਿਸ਼ਵ ਕੱਪ ਡੇਲੀ ਅਪਡੇਟ ਵਿੱਚ ਤੁਹਾਡਾ ਸਵਾਗਤ ਹੈ SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਪੇਸ਼ ਹੈ ਫੀਫਾ 2026 ਦੇ 13ਵੇਂ ਦਿਨ ਦਾ ਸਪੋਰਟਸ ਰੈਪ ਪੋਰਚੁਗਲ ਨੇ 13ਵੇਂ ਦਿਨ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿੱਚ ਕੀਤੀ ਅਤੇ ਗਰੁੱਪ ਕੇ ਵਿੱਚ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ ਕ੍ਰਿਸਟੀਆਨੋ ਰੋਨਾਲਡੋ ਨੇ 2 ਗੋਲ ਕੀਤੇ ਜਿਸ ਦੇ ਨਾਲ ਉਹ 6 ਵੱਖ ਵੱਖ ਵਰਲਡ ਕੱਪਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ 41 ਸਾਲ ਦੀ ਉਮਰ ਵਿੱਚ ਪੋਰਚੁਗਲ ਦੇ ਕਪਤਾਨ ਰੋਨਾਲਡੋ ਟੂਰਨਾਮੈਂਟ ਦੇ ਇਤਿਹਾਸ ਵਿੱਚ ਗੋਲ ਕਰਨ ਵਾਲੇ ਦੂਜੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਵੀ ਬਣ ਗਏ ਹਨ ਗਰੁੱਪ ਕੇ ਦੇ ਦੂਜੇ ਮੁਕਾਬਲੇ ਵਿੱਚ ਕੋਲੰਬੀਆ ਨੇ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਨੂੰ 1-0 ਨਾਲ ਹਰਾਇਆ ਜੇਤੂ ਗੋਲ ਮੈਚ ਦੇ 76ਵੇਂ ਮਿੰਟ ਵਿੱਚ ਕੀਤਾ ਗਿਆ ਇਸ ਜਿੱਤ ਨਾਲ ਕੋਲੰਬੀਆ ਗਰੁੱਪ ਵਿੱਚ ਸਿਖਰ ਤੇ ਪਹੁੰਚ ਗਿਆ ਹੈ ਅਤੇ ਰਾਊਂਡ ਆਫ 32 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਉਧਰ ਗਰੁੱਪ ਐਲ ਵਿੱਚ ਇੰਗਲੈਂਡ ਨੂੰ ਘਾਨਾ ਵਿਰੁੱਧ 0-0 ਦੇ ਡਰਾਅ ਨਾਲ ਸੰਤੁਸ਼ਟ ਹੋਣਾ ਪਿਆ ਹਾਲਾਂਕਿ ਬਾਲ ਤੇ ਕਬਜ਼ਾ ਅਤੇ ਮੌਕੇ ਬਣਾਉਣ ਵਿੱਚ ਇੰਗਲੈਂਡ ਦਾ ਪਲੜਾ ਭਾਰੀ ਰਿਹਾ ਇਸ ਨਤੀਜੇ ਤੋਂ ਬਾਅਦ ਦੋਵੇਂ ਟੀਮਾਂ ਦੀ ਨੌਕਆਊਟ ਪੜਾਅ ਵਿੱਚ ਪਹੁੰਚਣ ਦੀ ਉਮੀਦ ਹੁਣ ਆਪਣੇ ਆਖਰੀ ਗਰੁੱਪ ਮੈਚਾਂ ਤੇ ਨਿਰਭਰ ਕਰੇਗੀ ਗਰੁੱਪ ਐਲ ਦੇ ਦੂਜੇ ਮੁਕਾਬਲੇ ਵਿੱਚ ਕ੍ਰੋਏਸ਼ੀਆ ਨੇ ਪਨਾਮਾ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਬਦਲਵੇਂ ਖਿਡਾਰੀ ਆਂਤੇ ਬੁਦੀਮੀਰ ਨੇ ਜੇਤੂ ਗੋਲ ਕੀਤਾ ਜਦਕਿ ਕਪਤਾਨ ਲੁਕਾ ਮੋਡਰਿਚ ਨੇ ਆਪਣਾ 200ਵਾਂ ਅੰਤਰਰਾਸ਼ਟਰੀ ਮੈਚ ਖੇਡਿਆ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੇ 4th ਪੁਰਸ਼ ਫੁੱਟਬਾਲਰ ਬਣੇ ਹੁਣ ਗੱਲ ਕਰਦੇ ਹਾਂ ਸੋਕਰੂਜ਼ ਦੀ ਸ਼ੁੱਕਰਵਾਰ ਨੂੰ ਪੈਰਾਗੁਏ ਵਿਰੁੱਧ ਹੋਣ ਵਾਲੇ ਅਹਿਮ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਝਟਕਾ ਲੱਗਿਆ ਹੈ ਸਹਾਇਕ ਕੋਚ ਪੌਲ ਓਕਨ ਨੇ ਪੁਸ਼ਟੀ ਕੀਤੀ ਹੈ ਕਿ ਤਜਰਬੇਕਾਰ ਵਿੰਗਰ ਮੈਥਿਊ ਲੈਕੀ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ
1: ਸੋ ਐਟ ਦ ਮੋਮੈਂਟ ਹੀ ਇਜ਼ ਨਾਟ ਐਕਟਿਵ ਇਟਸ ਆਮ ਵੈਰੀ ਅਨਫੋਰਚੂਨੇਟ ਹੀ ਇਜ਼ ਐਨ ਐਕਸਪੀਰੀਅੰਸਡ ਪਲੇਅਰ ਵੀ ਕੁਡ ਹੈਵ ਕੰਟੀਨਿਊਡ ਟੂ ਯੂਜ਼ ਹਿਮ ਇਨ ਥਿਸ ਗੇਮ ਬਟ whatever happens with Matt will depend on you know how far we go into this tournament
0: Socceroos nu knockout padav vich jagah banon layi sirf ik draw di lod hai Oaken ne mazakiya andaaz vich eh vi keha ke oh ummeed kar rahe san ke pradhan mantri Australia hi lokan nu chutti de den taan jo har koi asani nal match vekh sake
1: we were expecting that our prime minister Mr Albanese would give everyone a day off so people didn't need to scramble to find a TV set wherever they can to watch it.
0: ਅਤੇ ਤੁਸੀਂ ਸੋਕਰੂਜ਼ ਅਤੇ ਪੈਰਾਗੁਏ ਦਰਮਿਆਨ ਇਹ ਮੁਕਾਬਲਾ SBS ਅਤੇ SBS ਔਨ ਡਿਮਾਂਡ ਤੇ ਦੁਪਹਿਰ 12 ਵਜੇ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਤੇ ਲਾਈਵ ਦੇਖ ਸਕਦੇ ਹੋ ਤੁਸੀਂ ਸੁਣ ਰਹੇ ਸੀ ਫੀਫਾ ਵਰਲਡ ਕੱਪ 2026 ਦੇ 13ਵੇਂ ਦਿਨ ਦੀ ਡੇਲੀ ਅਪਡੇਟ SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਫੀਫਾ ਵਰਲਡ ਕੱਪ 2026 ਦੇ ਹਰ ਪਲ ਨੂੰ ਲਾਈਵ ਅਤੇ ਮੁਫ਼ਤ SBS ਅਤੇ SBS ਔਨ ਡਿਮਾਂਡ ਤੇ ਜ਼ਰੂਰ ਵੇਖੋ
2: ਬਿਲਕੁਲ ਜੀ ਸੋ ਕੱਲ੍ਹ ਦੁਪਹਿਰ 12 ਵਜੇ ਆਸਟ੍ਰੇਲੀਆ ਯਾਨੀ ਕਿ ਸੋਕਰੂਜ਼ ਦਾ ਮੁਕਾਬਲਾ ਸ਼ੁਰੂ ਹੋ ਜਾਵੇਗਾ ਕੀ ਲੱਗਦਾ ਫਿਰ ਕਰੇਗੀ ਸਾਡੀ ਟੀਮ ਡਰਾਅ ਜਾਂ ਜਿੱਤੇਗੀ ਅਤੇ ਪਹੁੰਚੇਗੀ ਅਗਲੀ ਯਾਨੀ ਕਿ ਨੌਕਆਊਟ ਸਟੇਜ ਦੇ ਵਿੱਚ ਜਾਂ ਫਿਰ ਨਹੀਂ ਹੈ ਵੀ ਤੁਸੀਂ ਦੱਸ ਸਕਦੇ ਹੋ ਵੈਸੇ ਅੱਜ ਦੇ ਮੁਕਾਬਲਿਆਂ ਦੀ ਗੱਲਬਾਤ ਕਰੀਏ ਤਾਂ ਸਾਊਥ ਅਫਰੀਕਾ ਨੇ ਸਾਊਥ ਕੋਰੀਆ ਨੂੰ ਹਰਾ ਦਿੱਤਾ ਹੈ ਚੈਕੀਆ ਹਾਰ ਗਈ ਹੈ ਜੀ ਮੈਕਸੀਕੋ ਦੇ ਹੱਥੋਂ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ ਹਰਾ ਦਿੱਤਾ ਮੋਰੋਕੋ ਨੇ ਮਾਤ ਦਿੱਤੀ ਹਾਈਤੀ ਨੂੰ ਇੱਧਰ ਬੋਸਨੀਆ ਨੇ ਕਤਰ ਨੂੰ ਮਾਤ ਦਿੱਤੀ ਹੈ ਅਤੇ ਸਵਿਟਜ਼ਰਲੈਂਡ ਨੇ ਹਰਾ ਦਿੱਤਾ ਹੈ ਕੈਨੇਡਾ ਨੂੰ ਅਗਰ ਨੌਕਆਊਟ ਸਟੇਜਸ ਦੀ ਗੱਲਬਾਤ ਕਰੀਏ ਤਾਂ ਇੱਕ ਮੁਕਾਬਲਾ ਪੂਰਾ ਡਿਸਾਈਡ ਹੋ ਚੁੱਕਾ ਜੀ ਜੋ 29 ਜੂਨ ਨੂੰ ਸਾਊਥ ਅਫਰੀਕਾ ਅਤੇ ਕੈਨੇਡਾ ਵਿਚਕਾਰ ਖੇਡਿਆ ਜਾਵੇਗਾ ਬਾਕੀ ਜਰਮਨੀ USA ਬ੍ਰਾਜ਼ੀਲ ਮੈਕਸੀਕੋ ਸਵਿਟਜ਼ਰਲੈਂਡ ਅਰਜਨਟੀਨਾ ਇਹ ਟੀਮਾਂ ਨੌਕਆਊਟ ਸਟੇਜਸ ਦੇ ਵਿੱਚ ਪਹੁੰਚ ਚੁੱਕੀਆਂ ਨੇ ਸੋ ਦੇਖਦੇ ਹਾਂ ਕਿ ਬਾਕੀ ਹੋਰ ਕਿਹੜੀਆਂ ਟੀਮਾਂ ਇੱਥੇ ਤੱਕ ਪਹੁੰਚਦੀਆਂ ਨੇ ਅਗਰ ਗੋਲਸ ਦੀ ਗੱਲਬਾਤ ਕਰੀਏ ਯਾਨੀ ਕਿ ਗੋਲਡਨ ਬੂਟ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਲਿਓਨਲ ਮੈਸੀ ਨੇ ਜਿਨ੍ਹਾਂ ਨੇ ਟੂਰਨਾਮੈਂਟ ਦੇ ਵਿੱਚ 5 ਗੋਲ ਕੀਤੇ ਨੇ ਦੂਜੇ ਨੰਬਰ 'ਤੇ ਹੈ ਜੀ ਨਾਰਵੇ ਦੇ ਐਰਲਿੰਗ ਹਾਲੈਂਡ ਜਿਨ੍ਹਾਂ ਨੇ 4 ਗੋਲ ਕੀਤੇ ਨੇ ਅਤੇ ਨਾਲ ਦੀ ਨਾਲ ਇਸੇ ਪੋਜੀਸ਼ਨ ਦੇ ਉੱਤੇ ਫਰਾਂਸ ਦੇ ਕਿਲੀਆਨ ਐਮਬਾਪੇ ਵੀ ਨੇ ਇਹਨਾਂ ਵੀ 4 ਗੋਲ ਹੀ ਕੀਤੇ ਨੇ ਕ੍ਰਿਕਟ ਦੀ ਗੱਲਬਾਤ ਕਰੀਏ ਤਾਂ ICC ਵੂਮੈਨਸ T20 ਵਰਲਡ ਕੱਪ ਚੱਲ ਰਿਹਾ ਜਿਸ ਵਿੱਚ ਭਾਰਤੀ ਮਹਿਲਾ ਟੀਮ ਦਾ ਅੱਜ ਰਾਤੀ ਸਾਡੇ ਮੈਲਬਰਨ ਅਤੇ ਸਿਡਨੀ ਸਮੇਂ ਦੇ ਅਨੁਸਾਰ 11:30 ਵਜੇ ਰਾਤੀ ਮੁਕਾਬਲਾ ਹੋਵੇਗਾ ਬੰਗਲਾਦੇਸ਼ ਵੂਮੈਨ ਟੀਮ ਦੇ ਨਾਲ ਤੁਸੀਂ ਇਹ ਵੀ ਫੋਲੋ ਕਰ ਰਹੇ ਹੋ ਤਾਂ ਜ਼ਰੂਰ ਦੱਸ ਸਕਦੇ ਹੋ ਕੋਈ ਦੇਖੀ ਹੋਵੇ ਨਵੀਂ ਵੈਬ ਸੀਰੀਜ਼ ਜਾਂ ਫਿਰ ਫਿਲਮ ਕੋਈ ਰਿਕਮੈਂਡ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਦੱਸ ਸਕਦੇ ਹੋ ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ ਮੈਂ ਬਹੁਤ ਵਧੀਆ ਜੀ ਤੁਹਾਡੇ ਕੀ ਹਾਲ ਚਾਲ ਨੇ ਅੰਮ੍ਰਿਤ ਜੀ ਮੈਸੇਜ ਕਰਦੇ ਨੇ ਬਹੁਤ ਬਹੁਤ ਵਧੀਆ ਜੀ ਕਿਵੇਂ ਚੱਲ ਰਿਹਾ ਇਹਦੇ ਨੇ ਵੀ ਜ਼ਰੂਰ ਦੱਸੋ ਫਿਲਹਾਲ ਆਓ ਸਾਡੀ ਪਹਿਲੀ ਰਿਪੋਰਟ ਦੇ ਵੱਲ ਚੱਲਦੇ ਹਾਂ ਔਰ ਇੱਕ ਬਹੁਤ ਖਾਸ ਇੰਟਰਵਿਊ ਵੀ ਅੱਜ ਤੁਹਾਡੇ ਸਨਮੁੱਖ ਕਰਾਂਗੇ ਸ਼ੈਪਟਨ ਤੋਂ ਔਰ ਪਿਛਲੇ ਦਿਨੀ ਮੈਂ ਸ਼ੈਪਟਨ ਗਿਆ ਹੋਇਆ ਸੀ ਅਤੇ ਬਹੁਤ

0: ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਭਾਈਚਾਰੇ ਦੇ ਨਾਲ, ਅਤੇ ਉਹ ਸਾਰੀਆਂ ਇੰਟਰਵਿਊਜ਼ ਦੇਖ ਕੇ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ। ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਵੀ ਕਲਿੱਕ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਸ਼ੇਅਰ ਵੀ ਇਹ ਸਾਰੀਆਂ ਇੰਟਰਵਿਊਜ਼ ਕਰ ਸਕਦੇ ਹੋ। ਆਓ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਸਾਡੀ ਪਹਿਲੀ ਰਿਪੋਰਟ ਵੱਲ, ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਰਿਕਾਰਡ ਪੱਧਰ 'ਤੇ ਪਹੁੰਚ ਚੁੱਕੀਆਂ ਨੇ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਤੁਸੀਂ ਸੁਣਦੇ ਹੋ ਜੀ SBS ਪੰਜਾਬੀ, ਅਤੇ ਮੈਂ ਹਾਂ MP ਸਿੰਘ। ਦੋਸਤੋ, ਅੱਜ ਇੱਕ ਗੰਭੀਰ ਅਤੇ ਅਹਿਮ ਜਾਣਕਾਰੀ ਪੇਸ਼ ਕਰਨ ਜਾ ਰਹੇ ਹਾਂ। ਉਹ ਹੈ ਕਿ ਨਸ਼ਿਆਂ ਕਾਰਨ ਵੱਧ ਹੁੰਦੀਆਂ ਮੌਤਾਂ ਦੇ ਵਿੱਚ ਪੰਜਾਬੀ ਭਾਈਚਾਰਾ ਵੀ ਫਸਦਾ ਜਾ ਰਿਹਾ ਹੈ। ਜੀ ਹਾਂ ਦੋਸਤੋ, ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਵਿੱਚ ਹੋਇਆ ਵਾਧਾ ਸਿਹਤ ਮਾਹਰਾਂ ਅਤੇ ਕਮਿਊਨਿਟੀ ਸੰਸਥਾਵਾਂ ਲਈ ਵੱਡੀ ਚੇਤਾਵਨੀ ਬਣਿਆ ਹੋਇਆ ਹੈ। ਪੈਨਿੰਗਟਨ ਇੰਸਟੀਚਿਊਟ ਦੇ ਨਵੇਂ ਅੰਕੜਿਆਂ ਮੁਤਾਬਕ 2024 ਵਿੱਚ 2500 ਤੋਂ ਵੱਧ ਲੋਕ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਬੈਠੇ। ਇਹ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਇਹ ਰੁਝਾਨ ਪੰਜਾਬੀ ਭਾਈਚਾਰੇ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਨੌਜਵਾਨਾਂ ਵਿੱਚ ਤਣਾਅ, ਇਕੱਲਾਪਣ, ਨਵੇਂ ਦੇਸ਼ ਦੀ ਜੀਵਨ ਸ਼ੈਲੀ ਅਤੇ ਸਮਾਜਿਕ ਦਬਾਅ ਕਾਰਨ ਨਸ਼ਿਆਂ ਵੱਲ ਰੁਝਾਨ ਦੇ ਕੇਸ ਵੀ ਸਾਹਮਣੇ ਆ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕਿਸੇ ਇੱਕ ਕਮਿਊਨਿਟੀ ਤੱਕ ਸੀਮਤ ਨਹੀਂ ਰਹੀ। ਸਿਡਨੀ ਦੀ ਰਹਿਣ ਵਾਲੀ ਲੀਜ਼ਾ ਮੂ, ਜੋ 16 ਸਾਲ ਹੈਰੋਇਨ ਦੀ ਲੱਤ ਨਾਲ ਜੂਝਦੀ ਰਹੀ ਹੈ, ਇਸ ਤਰ੍ਹਾਂ ਕਹਿੰਦੀ ਹੈ।
3: You don't think it would happen to you, and then I have overdosed a lot. I have overdosed so much that I have 2 permanent cysts on my brain from all the overdosing that I've done.
2: ਉਹ ਦੱਸਦੀ ਹੈ ਕਿ ਨਸ਼ਿਆਂ ਨਾਲ ਜੁੜੀਆਂ ਮੌਤਾਂ ਹੁਣ ਇੰਨੀਆਂ ਆਮ ਹੋ ਗਈਆਂ ਹਨ ਕਿ ਲੋਕਾਂ ਲਈ ਇਹ ਇੱਕ ਨਵੀਂ ਸਧਾਰਨ ਹਕੀਕਤ ਬਣਦੀ ਜਾ ਰਹੀ ਹੈ।
3: Somebody's always dying, you know what I mean? It's sort of even become like a little bit, like you get a little bit used to it, which is so sad to say, you know.
2: Pennington Institute de CEO John Ryan anusar,
4: well, we're seeing double the number of people dying from overdose than what are dying on the road toll from the road toll, and so the scale of the problem is huge, and it's affecting people from all parts of the country and from all age groups and all socioeconomic backgrounds.
2: ਮਹਾਰਾਜ ਦਾ ਕਹਿਣਾ ਹੈ ਕਿ ਓਪੀਓਇਡ ਹਾਲੇ ਵੀ ਸਭ ਤੋਂ ਵੱਡਾ ਕਾਰਨ ਹੈ, ਪਰ ਮੈਥਐਂਫੇਟਾਮਾਈਨ ਅਤੇ ਕੋਕੀਨ ਵਰਗੇ ਸਟਿਮੂਲੈਂਟਸ ਨਾਲ ਜੁੜੇ ਨੁਕਸਾਨ ਵੀ ਤੇਜ਼ੀ ਨਾਲ ਵੱਧ ਰਹੇ ਹਨ। ਗਲੋਬਲ ਸਪਲਾਈ ਵਿੱਚ ਬਦਲਾਅ ਅਤੇ ਅਣਪਛਾਤੇ ਮਿਲਾਵਟ ਵਾਲੇ ਨਸ਼ਿਆਂ ਕਾਰਨ ਜੋਖਮ ਹੋਰ ਵੱਧ ਗਿਆ ਹੈ।
5: We are seeing rising harms related to stimulants such as methamphetamine and cocaine. Globally, we're seeing rising availability of these substances. And in Australia, we're seeing reports of rising use of these substances and rising harms as well, this including increased hospitalizations and deaths.
2: ਫਰੰਟਲਾਈਨ ਵਰਕਰਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਨਸ਼ਿਆਂ ਦੀ ਮਾਰਕੀਟ ਹੋਰ ਵੀ ਅਣਪਛਾਤੀ ਹੋ ਗਈ ਹੈ। ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਵਰਤ ਰਹੇ ਹਨ।
6: They don't know what they're taking, and they don't know that they're at risk, at a greater risk of overdosing on fentanyl. So somebody who is even injecting meth is not thinking they're going to overdose, whereas they could quite easily do so with the fentanyl. They're a greater risk when it's laced with fentanyl.
2: ਇਸੇ ਤਰ੍ਹਾਂ NSW ਹੈਲਥ ਨੇ ਹਾਲ ਵਿੱਚ ਹੀ ਚੇਤਾਵਨੀ ਦਿੱਤੀ ਹੈ ਕਿ ਕੁਝ ਲੋਕਾਂ ਨੂੰ ਉਹ ਪਦਾਰਥ ਵਰਤਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਉਣਾ ਪਿਆ ਜਿਸ ਨੂੰ ਉਹ ਕੋਕੀਨ ਸਮਝ ਰਹੇ ਸਨ, ਪਰ ਉਸ ਵਿੱਚ ਓਪੀਓਇਡ ਮਿਲੇ ਹੋਏ ਸਨ। ਮਾਹਰ MEP ਕੌਕ ਦਾ ਕਹਿਣਾ ਹੈ ਕਿ ਨੈਲੋਕਸੋਨ ਦੀ ਵਿਆਪਕ ਉਪਲਬਧਤਾ ਓਵਰਡੋਜ਼ ਮੌਤਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ।
5: But this requires people to be aware of take-home naloxone, for it to be in stock and for them to be able to access it. So in terms of moving forward, we need to be addressing those barriers around accessing take-home naloxone and also looking to engage a broader population of people who use drugs, particularly as we hear of reports of drugs such as stimulants, cocaine and methamphetamine containing opioids unexpectedly.
2: John Ryan da manna hai ki Australia vich haale vi ਜ਼ਿਆਦਾ ਬਜਟ ਕਾਨੂੰਨ ਲਾਗੂ ਕਰਨ ਉੱਤੇ ਅਤੇ ਘੱਟ ਹਿੱਸਾ ਹਾਨੀ ਘਟਾਉਣ ਅਤੇ ਇਲਾਜ ਉੱਤੇ ਖਰਚ ਕੀਤਾ ਜਾ ਰਿਹਾ ਹੈ।
4: I think we've continued to fund law enforcement at 2/3 of the drug budget and giving hardly any money to harm reduction or safety initiatives. And if you keep ignoring the evidence and do business as usual, it's only logical and inevitable that the overdose toll will climb. And that's what we're seeing.
2: ਰੈਵਰੈਂਡ ਬਿਲ ਕ੍ਰਿਊਜ਼, ਜੋ ਕਈ ਦਹਾਕਿਆਂ ਤੋਂ ਨਸ਼ੇ ਅਤੇ ਬੇਘਰਤਾ ਨਾਲ ਜੁੜੇ ਲੋਕਾਂ ਨਾਲ ਕੰਮ ਕਰ ਰਹੇ ਹਨ, ਕਹਿੰਦੇ ਹਨ ਕਿ ਇਹ ਅੰਕੜੇ ਸਮਾਜ ਲਈ ਵੱਡਾ ਜਾਗਣ ਦਾ ਸੰਕੇਤ ਹਨ.
7: The number of deaths by drug overdose exceeding car smash deaths is a huge wake-up call. The last time it happened was in the 1990s. A legalistic approach to drug taking only makes the issue worse. We need to change tactics, look at drug usage as a health issue rather than a legal issue, and then we will begin to make the problem less intractable.
2: ਨਸ਼ਿਆਂ ਤੋਂ ਬਚ ਕੇ ਨਿਕਲ ਚੁੱਕੀ ਲੀਜ਼ਾ ਮੂਰ ਦਾ ਸੰਦੇਸ਼ ਹੈ ਕਿ ਮਦਦ ਹਮੇਸ਼ਾ ਸੰਭਵ ਹੈ. ਜੀ ਹਾਜ਼ਰੀਨ, ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਨਸ਼ਿਆਂ ਜਾਂ ਸ਼ਰਾਬ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਨੈਸ਼ਨਲ ਅਲਕੋਹਲ ਐਂਡ ਅਦਰ ਡਰੱਗ ਹੋਟਲਾਈਨ 1800-250-015 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ. ਅਤੇ ਇਹ ਕਹਾਣੀ ਸਿਰਫ ਅੰਕੜਿਆਂ ਦੀ ਨਹੀਂ ਹੈ, ਸਗੋਂ ਪਰਿਵਾਰਾਂ, ਰਿਸ਼ਤਿਆਂ ਅਤੇ ਪੂਰੇ ਭਾਈਚਾਰੇ ਦੀ ਜ਼ਿੰਦਗੀ ਉੱਤੇ ਪੈ ਰਹੇ ਪ੍ਰਭਾਵ ਦੀ ਕਹਾਣੀ ਹੈ, ਜਿਸ ਵਿੱਚ ਪੰਜਾਬੀ ਭਾਈਚਾਰੇ ਲਈ ਖੁੱਲ੍ਹੀ ਗੱਲਬਾਤ, ਜਾਗਰੂਕਤਾ ਅਤੇ ਸਮੇਂ ਸਿਰ ਮਦਦ ਲੈਣਾ ਸਭ ਤੋਂ ਜ਼ਰੂਰੀ ਹੈ. ਦੋਸਤੋ, SBS ਨਿਊਜ਼ ਦੀ ਹਾਨਾ ਹੈਡਸਨ ਅਤੇ ਯੈਸਮਿਨ ਅਲਕਵਾਲ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ. ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au. ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ.
0: ਹਾਂਜੀ ਬਿਲਕੁਲ ਜੀ, ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ, ਅਤੇ ਬ੍ਰੇਕ ਦੇ ਉਸ ਪਾਰ ਫਿਰ ਅਗਲੇ ਹਿੱਸੇ ਦੇ ਵਿੱਚ ਪੰਜਾਬੀ ਗਾਣੇ ਵੀ ਤੁਹਾਡੇ ਲਈ ਤਿਆਰ ਬਰ ਤਿਆਰ ਨੇ. ਹੁਣ ਬ੍ਰੇਕ ਅਤੇ ਜੁੜੇ ਰਹੋ ਤੁਸੀਂ SBS ਪੰਜਾਬੀ ਦੇ ਨਾਲ. ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ.
8: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
9: ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ. sbs.com.au/australiaexplained ਉੱਤੇ ਜਾਓ.
10: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ. 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ. ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ. ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ.
11: SBS audio
12: apni wavelength naal mel khandiyan taranga sunan layi play button dabao.
13: SBS chill,
14: SBS pop asia, non stop asian pop.
15: Can you describe that feeling for people who haven't experienced it?
16: SBS hindi uplabdh karwata hai,
17: far from the partisan politics.
18: Naal hi sat to vad bhashawan vich khabran vi, tuhade mood naal mel khanda sangeet ate manmohak podcast vi jo tuhadi udik kar rahe ne. SBS audio app download karo ja
19: sbs.com.au/audio.
0: ਵੈਲਕਮ ਬੈਕ ਜੀ, ਸਵਾਗਤ ਹੈ ਇੱਕ ਵਾਰ ਫਿਰ ਤੋਂ SBS ਪੰਜਾਬੀ ਦੇ ਇਸ ਛੋਟੀ ਜਿਹੇ ਕਮਰਸ਼ਲ ਵਕਫੇ ਤੋਂ ਬਾਅਦ. ਮੈਂ ਹਾਂ ਪੁਨੀਤ ਢੀਂਗਰਾ. ਸੋ ਆਓ ਹੁਣ ਲੈ ਚੱਲਦੇ ਹਾਂ ਦੁਨੀਆ ਵਾਲੇ ਪਾਸੇ, ਘੁਮਾਉਂਦੇ ਹਾਂ ਤੁਹਾਨੂੰ ਅਲੱਗ ਅਲੱਗ ਦੇਸ਼ ਅਤੇ ਕਰਦੇ ਹਾਂ ਗੱਲਾਂ ਬਾਤਾਂ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖਬਰਾਂ ਦੀਆਂ.
20: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ. ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ. ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ. ਨਿਊਜ਼ੀਲੈਂਡ ਵਿੱਚ ਸਰਦੀਆਂ ਦੀ ਰੁੱਤ ਵਿੱਚ ਵੀ ਪਾਣੀ ਨਾਲ ਜੁੜੀਆਂ ਘਟਨਾਵਾਂ ਦੇ ਦੌਰਾਨ ਦੋ ਪੰਜਾਬੀਆਂ ਦੀ ਹੋਈ ਮੌਤ. ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ

ਵੱਲੋਂ ਸ਼ਰਧਾਲੂਆਂ ਦਾ ਜਥਾ ਇੱਕ ਵਾਰ ਫੇਰ ਯਾਤਰਾ ਕਰੇਗਾ। ਭਾਰਤ ਦੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਨੇਸ਼ਨਸ ਕੱਪ ਦਾ ਖਿਤਾਬ ਜਿੱਤਿਆ। ਲੰਡਨ ਵਿੱਚ ਪੰਜਾਬੀ ਹੱਥੋਂ ਪੰਜਾਬੀ ਦਾ ਦਰਦਨਾਕ ਕਤਲ। ਵਿਸ਼ਵ ਕੱਪ ਫੁੱਟਬਾਲ ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਦੂਸਰੇ ਮੈਚ ਵਿੱਚ ਮਿਸਰ ਹੱਥੋਂ ਹਾਰੀ। ਉੱਘੇ ਗਾਇਕ ਦਿਲਜੀਤ ਦੁਸਾਂਝ ਨੇ ਫਿਰ ਤੋਂ ਪੰਜਾਬੀਆਂ ਦਾ ਨਾਮ ਕੀਤਾ ਰੌਸ਼ਨ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿੱਚ ਗਰਮੀਆਂ ਦੀ ਰੁੱਤੇ ਅਕਸਰ ਪਾਣੀ ਵਿੱਚ ਡੁੱਬ ਜਾਣ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਜਾਂ ਪ੍ਰਵਾਸੀਆਂ ਦੀ ਜਾਨ ਚਲੀ ਜਾਣ ਦੇ ਸੁਨੇਹੇ ਮਿਲਦੇ ਨੇ। ਇਸੇ ਤਰ੍ਹਾਂ ਦੇ ਦਰਦਨਾਕ ਖਬਰਾਂ ਦੇ ਵੇਰਵੇ ਪਿਛਲੇ 10 ਦਿਨਾਂ ਦੌਰਾਨ ਉੱਤਰੀ ਆਈਲੈਂਡ ਦੇ ਅਤੇ ਫਿਰ ਦੱਖਣੀ ਆਈਲੈਂਡ ਦੇ ਇਲਾਕਿਆਂ ਤੋਂ ਮਿਲੇ ਨੇ। ਪਹਿਲਾਂ ਵੈਨਾਮੂ ਝੀਲ ਦੇ ਵਿੱਚ ਸ਼ੁਭਮ ਕੁਮਾਰ ਦੇ 23 ਸਾਲਾ ਵਿਅਕਤੀ ਵਜੋਂ ਡੁੱਬ ਜਾਣ ਦੀ ਖਬਰ ਦੀ ਪੁਲਿਸ ਵੱਲੋਂ ਪੁਸ਼ਟੀ ਹੋਈ ਹੈ। ਉਸ ਤੋਂ ਬਾਅਦ ਫਿਰ ਦੱਖਣੀ ਆਈਲੈਂਡ ਦੇ ਪ੍ਰਮੁੱਖ ਇਲਾਕੇ ਲੇਕ ਟਕੇਪੂ ਵਿੱਚ ਬਲਦੀਪ ਸਿੰਘ ਨਾਂ ਦੇ ਇੱਕ ਪੰਜਾਬੀ ਨੌਜਵਾਨ ਦੀ ਡੁੱਬ ਜਾਣ ਕਾਰਨ ਮੌਤ ਦੇ ਸਮਾਚਾਰ ਮਿਲੇ ਨੇ। ਯਾਦ ਰਹੇ, ਨਿਊਜ਼ੀਲੈਂਡ ਵਿੱਚ ਪਹਿਲਾਂ ਹੀ ਇਹਨਾਂ ਅੰਕੜਿਆਂ ਤੋਂ ਪਰੇਸ਼ਾਨ ਪੁਲਿਸ ਅਤੇ ਪਾਣੀ ਦੀ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਜਾਗਰੂਕਤਾ ਭਰੀਆਂ ਮੁਹਿੰਮਾਂ ਕੰਮ ਕਰ ਰਹੀਆਂ ਨੇ। ਇਸ ਬਾਵਜੂਦ ਇਹਨਾਂ ਘਟਨਾਵਾਂ ਦੇ ਰੁਕਣ ਦਾ ਆਸਾਰ ਨਜ਼ਰ ਨਹੀਂ ਆ ਰਿਹਾ। ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆਂ ਦਾ ਮੰਨਣਾ ਹੈ ਕਿ ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ, ਪ੍ਰਵਾਸੀਆਂ ਅਤੇ ਕਰਮਚਾਰੀਆਂ ਨੂੰ ਨਿਊਜ਼ੀਲੈਂਡ ਦੀਆਂ ਝੀਲਾਂ, ਦਰਿਆਵਾਂ ਅਤੇ ਸਮੁੰਦਰੀ ਤੱਟਾਂ ਦੇ ਖਤਰਿਆਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਵਾਰ ਵਾਰ ਅਜਿਹਾ ਹੋ ਰਿਹਾ, ਜਿਸ ਦੇ ਲਈ ਧਾਰਮਿਕ ਅਤੇ ਸਮਾਜਿਕ ਅਦਾਰਿਆਂ ਨੂੰ ਵੀ ਆਪਣਾ ਬਣਦਾ ਰੋਲ ਨਿਭਾਉਣਾ ਪਵੇਗਾ। ਉੱਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਡਰਹਮ ਰੀਜਨਲ ਪੁਲਿਸ ਨੇ ਲਗਜ਼ਰੀ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਕਰੀਬ 5,000 ਘੰਟੇ ਦੀ ਲੰਬੀ ਜਾਂਚ ਵਾਲੇ ਪ੍ਰੋਜੈਕਟ ਜੈੱਟ ਸੈਂਟਰ ਦੇ ਇਸ ਓਪਰੇਸ਼ਨ ਦੇ ਤਹਿਤ ਕ੍ਰਿਮੀਨਲ ਟੂਰਿਜ਼ਮ ਨਾਲ ਜੁੜੇ 46 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਚਿਹਰੇ ਨਜ਼ਰ ਆ ਰਹੇ ਨੇ। ਇਸ ਪੰਜਾਬੀ ਗਰੋਹ ਨੇ ਇਕੱਲੇ ਡਰਹਮ ਇਲਾਕੇ ਵਿੱਚ 2.61 ਮਿਲੀਅਨ ਡਾਲਰ ਯਾਨੀ ਕਿ ਕਰੀਬ 17.77 ਕਰੋੜ ਭਾਰਤੀ ਰੁਪਏ ਦੀ ਕੀਮਤ ਦਾ ਸਮਾਨ ਲੁੱਟਿਆ। ਪੁਲਿਸ ਨੇ ਛਾਪੇਮਾਰੀ ਦੌਰਾਨ ਇਹਨਾਂ ਮੁਲਜ਼ਮਾਂ ਕੋਲੋਂ ਇਸ ਵਿੱਚੋਂ ਬਹੁਤਾ ਸਮਾਨ ਬਰਾਮਦ ਕਰ ਲਿਆ। ਯਾਦ ਕਰਾ ਦਈਏ ਕਿ ਟੋਰੋਂਟੋ ਦੇ ਗ੍ਰੇਟਰ ਏਰੀਏ ਦੇ ਵਿੱਚ ਪੰਜਾਬੀਆਂ ਦੇ ਘਰਾਂ ਨੂੰ ਹੀ ਇਹਨਾਂ ਵੱਲੋਂ ਨਿਸ਼ਾਨੇ 'ਤੇ ਲਿਆ ਗਿਆ। ਤਾਂ ਉੱਧਰ ਖਬਰ ਹੈ ਕਿ ਚੜ੍ਹਦੇ ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਬਰਸੀ ਦੇ ਮੌਕੇ ਪਾਕਿਸਤਾਨ ਯਾਨੀ ਕਿ ਲਹਿੰਦੇ ਪੰਜਾਬ ਵਿਖੇ ਹੋ ਰਹੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਖਾਲਸਾਈ ਜਕਾਰਿਆਂ ਦੀ ਗੂੰਜ ਦੇ ਵਿੱਚ ਰਵਾਨਾ ਹੋਇਆ। ਮੁੱਖ ਦਫ਼ਤਰ ਤੋਂ ਜਥੇ ਦੀ ਰਵਾਨਗੀ ਮੌਕੇ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਵਾਰ 302 ਸ਼ਰਧਾਲੂਆਂ ਨੂੰ ਵੀਜ਼ੇ ਦੇ ਕੇ ਇਹ ਸਹੂਲੀਅਤ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਜਿੱਥੇ ਵੱਖ ਵੱਖ ਸਮਿਆਂ ਦੇ ਉੱਤੇ ਪਹਿਲਾਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਸਮਾਗਮ ਮੌਕੇ ਅਤੇ ਫਿਰ ਸ਼ੇਰੇ ਪੰਜਾਬ ਦੇ ਇਸ ਸਮਾਗਮ ਦੇ ਨਿਮਿੱਤ ਬਹੁਤੇ ਸ਼ਰਧਾਲੂ ਪਾਕਿਸਤਾਨ ਜਾ ਰਹੇ ਨੇ, ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਹਾਲੇ ਵੀ ਅਸਮੰਜਸ ਬਣਿਆ ਹੋਇਆ ਹੈ। ਅਤੇ ਇੱਧਰ ਖੁਸ਼ਖਬਰ ਸਾਂਝੀ ਕਰ ਲਈਏ ਕਿ ਭਾਰਤ ਤੋਂ ਇਨ੍ਹੀਂ ਦਿਨੀ ਔਰਤਾਂ ਦੀ ਹਾਕੀ ਟੀਮ ਨਿਊਜ਼ੀਲੈਂਡ ਦੇ ਦੌਰੇ ਉੱਤੇ ਪਹੁੰਚੀ ਹੈ, ਜਿਸ ਦੌਰਾਨ ਉਹਨਾਂ ਨੇ ਨੇਸ਼ਨਸ ਕੱਪ ਦਾ ਖਿਤਾਬ ਜਿੱਤਿਆ। ਉਹਨਾਂ ਇੱਕ ਸ਼ਾਨਦਾਰ ਮੈਚ ਵਿੱਚ ਨਿਊਜ਼ੀਲੈਂਡ ਨੂੰ 2-0 ਨਾਲ ਮਾਤ ਦਿੱਤੀ, ਜਿਸ ਦੇ ਵਿੱਚ ਪੰਜਾਬਣ ਮੁਟਿਆਰ ਨਵਨੀਤ ਕੌਰ ਦਾ ਕੀਤਾ ਗਿਆ ਇੱਕ ਗੋਲ ਵੀ ਸ਼ਾਮਲ ਹੈ। ਯਾਦ ਕਰਾਉਣਾ ਚਾਹਾਂਗੇ ਕਿ ਭਾਰਤ ਤੋਂ 1926 ਦੇ ਵਰ੍ਹੇ ਦੌਰਾਨ ਹੁਣ ਤੋਂ 100 ਸਾਲ ਪਹਿਲਾਂ ਭਾਰਤ ਦੀ ਹਾਕੀ ਟੀਮ ਨੇ ਇੱਥੇ ਸਫ਼ਰ ਕੀਤਾ ਅਤੇ ਸ਼ਾਨਦਾਰ ਕਾਰਕਰਦਗੀ ਦਿਖਾਈ, ਜਿਸ ਦੇ ਵਿੱਚ ਮੇਜਰ ਧਿਆਨ ਚੰਦ ਵਰਗੇ ਮਹਾਨ ਖਿਡਾਰੀ ਵੀ ਸ਼ਾਮਲ ਸਨ। ਯਾਦ ਰਹੇ, ਉਸ ਵਕਤ ਬ੍ਰਿਟਿਸ਼ ਆਰਮੀ ਦੇ ਬਹੁਤੇ ਪੰਜਾਬੀ ਸਿਪਾਹੀ ਉਸ ਟੀਮ ਦੇ ਵਿੱਚ ਸ਼ਾਮਲ ਸਨ, ਜਿਸ ਦੀ 100ਵੀਂ ਵਰ੍ਹੇਗੰਢ ਮਨਾਉਂਦਿਆਂ ਨਿਊਜ਼ੀਲੈਂਡ ਦੀ ਸਰਕਾਰ ਨੇ ਭਾਰਤੀ ਔਰਤਾਂ ਦੀ ਹਾਕੀ ਟੀਮ ਨੂੰ ਇੱਥੇ ਖੇਡਣ ਦਾ ਸੱਦਾ ਪੱਤਰ ਦਿੱਤਾ ਸੀ। ਅਤੇ ਉੱਧਰ ਲੰਡਨ ਤੋਂ ਬੁਰੀ ਖਬਰ ਹੈ, ਜਿੱਥੇ ਇੱਕ ਪੰਜਾਬੀ ਮੂਲ ਦੇ ਨੌਜਵਾਨ ਨੇ ਇੱਕ ਦੂਸਰੇ ਪੰਜਾਬੀ ਨੌਜਵਾਨ ਯਾਨੀ ਗੁਰਭੇਜ ਸਿੰਘ ਨੂੰ ਚਾਕੂ ਮਾਰ ਕੇ ਹਲਾਕ ਕਰ ਦਿੱਤਾ। ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ ਨਵਜੋਤ ਸਿੰਘ ਨੇ ਗੁਰਭੇਜ ਸਿੰਘ ਦਾ ਕਤਲ ਇਰਾਦਾਪੂਰਵਕ ਗੰਭੀਰ ਸੱਟਾਂ ਪਹੁੰਚਾਉਣ ਦੇ ਨਾਲ ਅੰਜਾਮ ਦਿੱਤਾ। ਇਹ ਦੁਖਦਾਈ ਘਟਨਾ ਸਾਊਥ ਹਾਲ ਦੇ ਨੌਰਥ ਰੋਡ 'ਤੇ ਵਾਪਰੀ, ਜਿੱਥੇ ਕਿ ਵੱਡੀ ਗਿਣਤੀ 'ਚ ਏਸ਼ੀਅਨ ਲੋਕ ਵੱਸਦੇ ਨੇ।
तो उधर विश्व कप फुटबॉल

0: ਵਿੱਚ ਜਿੱਥੇ ਨਿਊਜ਼ੀਲੈਂਡ ਨੇ ਇਰਾਨ ਦੇ ਨਾਲ ਪਹਿਲਾ ਮੈਚ 2-2 ਦੀ ਬਰਾਬਰੀ 'ਤੇ ਖੇਡਿਆ ਅਤੇ ਭਾਰਤੀ ਮੂਲ ਦੇ ਪੰਜਾਬੀ ਨੌਜਵਾਨ ਸਰਪ੍ਰੀਤ ਸਿੰਘ ਜਰਸੀ ਨੰਬਰ 10 ਪਾ ਕੇ ਖੇਡ ਮੈਦਾਨ ਦਾ ਸ਼ਿੰਗਾਰ ਬਣਿਆ। ਉੱਥੇ ਬੀਤੇ ਦਿਨੀ ਹੋਏ ਵਿਸ਼ਵ ਕੱਪ ਫੁੱਟਬਾਲ ਦੇ ਦੂਸਰੇ ਮੈਚ ਦੌਰਾਨ ਵੈਨਕੂਵਰ ਵਿਖੇ ਇਜਿਪਟ ਯਾਨੀ ਮਿਸਰ ਤੋਂ ਨਿਊਜ਼ੀਲੈਂਡ ਦੀ ਆਲ ਵਾਈਟਸ ਟੀਮ ਨੂੰ 3-1 ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯਾਦ ਕਰਾਉਣਾ ਚਾਹਾਂਗੇ, ਤੀਸਰਾ ਅਤੇ ਆਖਰੀ ਸਭ ਤੋਂ ਮੁਸ਼ਕਲ ਮੁਕਾਬਲਾ ਵਿਸ਼ਵ ਦੀ ਦਿਗਜ ਟੀਮ ਬੈਲਜੀਅਮ ਦੇ ਨਾਲ ਨਿਊਜ਼ੀਲੈਂਡ ਵੱਲੋਂ ਸ਼ਨੀਵਾਰ ਯਾਨੀ 27 ਜੂਨ ਨੂੰ ਖੇਡਿਆ ਜਾਣਾ। ਇੱਧਰ ਇਹ ਵੀ ਜਾਣਕਾਰੀ ਦੇ ਦਈਏ ਕਿ ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਨਾਂ ਉੱਤੇ ਅਮਰੀਕਾ ਵਿੱਚ 6 ਜਨਵਰੀ ਵਾਲੇ ਦਿਨ ਨੂੰ ਦਿਲਜੀਤ ਦੁਸਾਂਝ ਡੇ ਦੇ ਤੌਰ 'ਤੇ ਮਨਾਇਆ ਜਾਣਾ। ਇਸ ਦੀ ਜਾਣਕਾਰੀ ਕੌਂਸਲ ਵੂਮੈਨ ਮੋਨਿਕਾ ਰੋਡਰਿਗਜ਼ ਹੋਣਾ ਵੱਲੋਂ ਦਿੱਤੀ ਗਈ ਹੈ। ਇਹ ਉਹ ਦਿਨ ਨੇ ਜਿੱਥੇ ਦਿਲਜੀਤ ਦੁਸਾਂਝ ਗਰਮ ਖਿਆਲੀ ਜਥੇਬੰਦੀਆਂ ਦੇ ਨਿਸ਼ਾਨੇ ਉੱਤੇ ਹੈ। ਅਤੇ ਆਖਰ ਵਿੱਚ ਮਾਲਵੇ ਦੇ ਜਾਣੇ ਪਛਾਣੇ ਨਗਰ ਕੋਟਕਪੂਰਾ ਦੇ ਜੰਮੇ ਪਲੇ ਰਜਿੰਦਰਜੀਤ ਸਿੰਘ, ਜੋ ਕਿ ਇਨ੍ਹੀਂ ਦਿਨੀ ਵਲੈਤ ਜਾ ਵਸੇ ਨੇ, ਉਹਨਾਂ ਦਾ ਅੰਦਾਜ਼ ਹਾਜ਼ਰ ਹੈ। ਬਕਾਇਆ ਮੇਰੀ ਹਰ ਧੜਕਣ ਦਾ ਮੇਰੇ ਵੱਲ ਨਿਕਲਦਾ ਹੈ, ਅਜੇ ਤਾਂ ਵਕਤ ਦਾ ਪਹੀਆ ਮੇਰੀ ਛਾਤੀ 'ਤੇ ਚੱਲਦਾ ਹੈ। ਉਹ ਜਾਂ ਝੱਲਾ ਹੈ ਜਾਂ ਇਨਕਾਰ ਅਤੇ ਇਕਰਾਰ ਤੋਂ ਉੱਚਾ, ਮੇਰੇ ਨਾਂ 'ਤੇ ਉਹ ਇੱਕ ਖਾਲੀ ਲਿਫਾਫਾ ਰੋਜ਼ ਘੱਲਦਾ ਹੈ। ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣ ਕੇ ਵੀ ਮਿਲ ਸਕਦਾ, ਇਹ ਖੰਜਰ ਵਕਤ ਦਾ ਸੱਚੀ ਬੜੇ ਚਿਹਰੇ ਬਦਲਦਾ ਹੈ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ, ਮਿਹਰਬਾਨੀ।
1: ਕਿਆ ਬਾਤ ਹੈ ਜੀ, ਜੋ ਇਹ ਕਰਦੇ ਨੇ ਆਪਣੇ ਸੈਕਸ਼ਨ ਦਾ ਅੰਤ ਸ਼ਾਇਰੀ ਦੇ ਨਾਲ, ਉਹ ਬਹੁਤ ਕਮਾਲ ਦੀ ਹੁੰਦੀ ਹੈ। ਔਰ ਆਸ ਕਰਦੇ ਹਾਂ ਕਿ ਤੁਹਾਨੂੰ ਵੀ ਇਹ 17 ਕੁਝ ਪਸੰਦ ਆਈਆਂ ਹੋਣਗੀਆਂ। ਇੱਧਰ ਮੈਸੇਜ ਆ ਚੁੱਕਾ ਸਾਨੂੰ ਸਿਮਰਨ ਜੀ ਦਾ, ਵਿਕਟੋਰੀਆ ਪੈਕਨਮ ਤੋਂ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਪੁਨੀਤ ਜੀ, ਆਈ ਹੋਪ ਕਿ ਤੁਸੀਂ ਠੀਕ ਹੋਵੋਗੇ। ਕਹਿੰਦੇ ਯਾਰ ਅੱਜ ਕੈਨੇਡਾ ਹਾਰ ਗਿਆ, ਯਾਨੀ ਕੈਨੇਡਾ ਹਾਰ ਗਿਆ, ਕਹਿੰਦੇ ਨੋਟ ਗੁੱਡ, ਕਿਉਂਕਿ ਇਹਨਾਂ ਨੇ ਪਿਛਲਾ ਮੈਚ ਬਹੁਤ ਵਧੀਆ ਖੇਡਿਆ ਸੀ। ਬਿਲਕੁਲ ਜੀ, ਦੇਖਦੇ ਹਾਂ ਹੁਣ ਕੀ ਬਣਦਾ ਹੈ। ਔਰ ਇਹ ਵੀ ਨਾਲ ਕਹਿ ਰਹੇ ਨੇ, ਦੇਖਦੇ ਹਾਂ ਬਾਕੀ ਸੌਕਰ ਉਸਦਾ ਕੀ ਬਣਦਾ। ਬਿਲਕੁਲ ਜੀ, ਆਸ ਤਾਂ ਇਹੀ ਹੈ ਕਿ ਜਿੱਤ ਜਾਣ ਜਾਂ ਫਿਰ ਡਰਾ ਕਰ ਦੇਣ ਤਾਂ ਕਿ ਨੌਕਆਊਟ ਸਟੇਜ ਦੇ ਤੱਕ ਤਾਂ ਪਹੁੰਚਣ। ਤੁਹਾਡਾ ਕੀ ਖਿਆਲ ਹੈ ਇਹ ਵੀ ਦੱਸਿਓ। ਅਤੇ ਨਾਲ ਦੀ ਨਾਲ ਦੇਖੀ ਤੁਸੀਂ ਨਵੀਂ ਵੈਬ ਸੀਰੀਜ਼ ਰਾਖ, ਜਿਹਦੇ ਕਾਫੀ ਚਰਚੇ ਨੇ, ਪ੍ਰਾਈਮ ਵੀਡੀਓ 'ਤੇ ਚੱਲ ਰਹੀ ਆ, ਅਗਰ ਕਿਸੇ ਨੇ ਦੇਖੀ ਹੋਵੇ ਕੀ ਰਿਵਿਊਜ਼ ਨੇ ਜ਼ਰੂਰ ਦੱਸਿਓ। ਰਮਨ ਸਿੰਘ ਜੀ ਕਹਿ ਰਹੇ ਨੇ ਵੈਰੀ ਵੈਰੀ ਗੁੱਡ ਈਵਨਿੰਗ ਪੁਨੀਤ ਜੀ, ਕਹਿ ਰਹੇ ਨੇ ਬਹੁਤ ਮਜ਼ਾ ਆਇਆ ਤੁਹਾਡੀ ਆਵਾਜ਼ ਸੁਣ ਕੇ, ਕਹਿ ਰਹੇ ਨੇ ਫੁੱਲ ਫਨ ਹੋ ਜਾਂਦਾ ਸਟਾਰਟ ਆਫ ਦਾ ਵੀਕਐਂਡ ਵੱਲ ਨੂੰ ਜਦੋਂ ਤੁਹਾਡਾ ਪ੍ਰੋਗਰਾਮ ਆਉਂਦਾ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇੱਧਰ ਅਮਰ ਸ਼ੋਕਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਸਾਹਿਬ, ਨਾਈਸ ਸ਼ੋ, ਕੀਪ ਇਟ ਅਪ। ਸ਼ੁਕਰੀਆ ਅਮਰ ਸ਼ੋਕਰ ਜੀ। ਆਓ ਸੁਣਾਉਂਦੇ ਹਾਂ ਜੀ ਇੱਕ ਬਹੁਤ ਕਮਾਲ ਦਾ ਗਾਣਾ, ਔਰ ਅੱਜ ਪੁਰਾਣੇ ਪੁਰਾਣੇ ਗਾਣੇ ਚਲਾਵਾਂਗੇ ਆਪਾਂ, ਠੀਕ ਹੈ ਜੀ, ਕਰਦੇ ਰਹੋ ਇੰਜੋਏ। SBS ਪੰਜਾਬੀ, ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ।
2: SBS South Asian plays hits like this. SBS South Asian, your news from here and hits from home.
1: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
3: Welcome back. ਸਵਾਗਤ ਇੱਕ ਵਾਰ ਫਿਰ ਤੋਂ ਇਸ ਬ੍ਰੇਕ ਤੋਂ ਬਾਅਦ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਵਿਕਟੋਰੀਆ ਦੇ ਫੁੱਟਬਾਲ ਸ਼ੈਪਟਨ ਦੇ ਵਿੱਚ ਨਿਊ ਚੰਡੀਗੜ੍ਹ ਫਾਰਮ ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਦੇ ਨਾਲ ਅਸੀਂ ਬਹੁਤ ਹੀ ਦਿਲਚਸਪ ਗੱਲਬਾਤ ਕੀਤੀ ਹੈ ਜੀ। ਸੋ ਕੋਵਿਡ ਦੌਰਾਨ ਨੌਕਰੀ ਜਾਣ ਤੋਂ ਬਾਅਦ ਉਹਨਾਂ ਨੇ ਆਪਣਾ ਫਾਰਮ ਖਰੀਦਿਆ ਅਤੇ ਹੁਣ ਉਗਾ ਰਹੇ ਨੇ ਜੀ ਸੇਬ, ਨਾਸ਼ਪਤੀ, ਆਲੂ ਬੁਖਾਰਾ ਅਤੇ ਖੁਰਮਾਨੀ ਸਮੇਤ ਹੋਰ ਵੱਖ ਵੱਖ ਫਲ। ਆਓ ਸੁਣਦੇ ਹਾਂ ਜੀ ਇਹ ਦਿਲਚਸਪ ਗੱਲਬਾਤ ਅਤੇ ਆ ਕੇ ਪੜ੍ਹਦੇ ਹਾਂ ਜੀ ਤੁਹਾਡੇ ਫਿਰ ਮੈਸੇਜਸ। ਤੁਸੀਂ ਵੀ ਅਗਰ ਨਹੀਂ ਭੇਜਿਆ ਸੁਨੇਹਾ ਤਾਂ ਜ਼ਰੂਰ ਭੇਜੋ 0439-799-767 ਤੇ। SBS ਪੰਜਾਬੀ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਘੁੰਮ ਰਹੇ ਹਾਂ ਅੱਜ ਜੀ ਸ਼ੈਪਟਨ ਦੀਆਂ ਖੁੱਲ੍ਹੀਆਂ ਡੱਲੀਆਂ ਸੜਕਾਂ ਦੇ ਵਿਚਕਾਰ ਅਤੇ ਹੁਣ ਇੱਕ ਪਹੁੰਚ ਗਏ ਹਾਂ ਜੀ ਫਾਰਮ ਦੇ ਵਿੱਚ ਜਿਹਦਾ ਨਾਮ ਹੈ ਨਿਊ ਚੰਡੀਗੜ੍ਹ ਫਾਰਮਸ ਅਤੇ ਇਸ ਫਾਰਮ ਦੇ ਕਰਤਾ ਧਰਤਾ ਸਰਦਾਰ ਗੁਰਿੰਦਰ ਸਿੰਘ ਜੀ ਸਾਡੇ ਨਾਲ ਨੇ। ਗੁਰਿੰਦਰ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਦੇ। ਕੀ ਹਾਲ ਚਾਲ ਨੇ?
4: ਧੰਨਵਾਦ SBS ਪੰਜਾਬੀ ਤੁਹਾਡਾ ਸ਼ੈਪਟਨ ਦੇ ਵਿੱਚ, ਅਤੇ ਹਾਲ ਚਾਲ ਬਹੁਤ ਵਧੀਆ ਜੀ। ਤੁਹਾਨੂੰ ਦੇਖ ਕੇ ਰੂਹ ਖਿੜ ਗਈ, ਦਿਨ ਵੀ ਬਹੁਤ ਸੋਹਣਾ ਅਤੇ ਬਿਲਕੁਲ ਬਹੁਤ ਵਧੀਆ ਹਾਲ ਚਾਲ ਹੈ।
3: ਬਿਲਕੁਲ ਜੀ, ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਬਹੁਤ ਵਧੀਆ ਗੱਲ, ਕਿਉਂਕਿ ਇਹ ਰੇਡੀਓ ਦੇ ਉੱਤੇ ਵੀ ਤੁਸੀਂ ਇੰਟਰਵਿਊ ਸੁਣ ਸਕਦੇ ਹੋ, ਸੁਣ ਰਹੇ ਹੋਵੋਗੇ ਸ਼ਾਇਦ, ਔਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੇ ਟਰੈਕਟਰ ਖੜ੍ਹੇ ਨੇ। ਸਭ ਤੋਂ ਪਹਿਲਾਂ ਟਰੈਕਟਰਾਂ ਦੀ ਗੱਲਬਾਤ ਕਰਦੇ ਹਾਂ ਬਾਈ ਜੀ, ਇਹ ਟਰੈਕਟਰ ਕਿਉਂ ਖਾਸ ਹੈ ਤੁਹਾਡੇ ਵਾਸਤੇ, ਇਹ ਕੀ ਹੈ?
4: ਹਾਂਜੀ, ਟਰੈਕਟਰ ਜਿੱਦਾਂ ਆਪਾਂ ਕਹਿੰਦੇ ਹੁੰਦੇ ਹਾਂ ਪੰਜਾਬ 'ਚ ਵੀ, ਟਰੈਕਟਰ ਤਾਂ ਇੱਕ ਸਾਡਾ ਭਾਈ ਉਹ ਹੁੰਦੇ ਨੇ, ਸਾਡੇ ਬ੍ਰਦਰ ਹੀ ਹੁੰਦੇ ਨੇ ਜੱਟਾਂ ਦੇ, ਕਿਸਾਨਾਂ ਦੇ, ਜਿਹੜੇ ਨਾਲ ਸਾਥ ਦਿੰਦੇ ਨੇ ਸਾਰੀ ਉਮਰ। ਬਹੁਤ ਸਾਡਾ ਗੂੜਾ ਪਿਆਰ ਹੁੰਦਾ ਜੀ ਟਰੈਕਟਰਾਂ ਨਾਲ। ਇਹ ਟਰੈਕਟਰ ਜੀ ਕਬੋਤਾ ਜਪਾਨ ਦਾ ਟਰੈਕਟਰ, ਬਹੁਤ ਵਧੀਆ ਟਰੈਕਟਰ ਜੀ। ਇਹ ਤਾਂ ਹੋਰ ਟਰੈਕਟਰ ਇੱਧਰ ਸਾਹਮਣੇ ਖੜ੍ਹੇ ਆ ਜੀ, ਅਤੇ ਇਹ ਟਰੈਕਟਰ ਸਾਰੇ ਆਪਣੇ ਵੱਖੋ ਵੱਖੋ ਕੰਮਾਂ ਲਈ ਯੂਜ਼ ਕਰਦੇ ਹਾਂ ਜੀ। ਇਹ ਸਪਰੇ ਲਈ, ਅਤੇ ਇਹ ਆਪਾਂ ਆਪਣਾ ਸਲੈਸ਼ਿੰਗ ਲਈ, ਘਾਹ ਵੱਢਣ ਲਈ ਅਤੇ ਹੋਰ ਕੰਮਾਂ ਲਈ ਯੂਜ਼ ਕਰਦੇ ਹਾਂ
3: ਜੀ। ਬਿਲਕੁਲ ਜੀ, ਆਓ ਨਾਲ ਨਾਲ ਤੁਹਾਡਾ ਫਾਰਮ ਵੀ ਜੋ ਹੈ ਉਹ ਵੀ ਦੇਖਦੇ ਚੱਲਦੇ ਹਾਂ। ਸੋ ਗੁਰਿੰਦਰ ਜੀ, ਤੁਸੀਂ ਖੇਤੀ ਦੀ ਜੋ ਸ਼ੁਰੂਆਤ ਹੈ ਉਹ ਇੱਥੇ ਗੋਲਮਨ ਵੈਲੀ ਦੇ ਵਿੱਚ, ਖਾਸ ਕਰਕੇ ਸ਼ੈਪਟਨ 'ਚ ਕਦੋਂ ਕੀਤੀ ਅਤੇ ਕਿਉਂ ਕੀਤੀ?
4: ਹਾਂਜੀ, ਖੇਤੀ ਦੀ ਸ਼ੁਰੂਆਤ ਜੀ, ਜਿੱਦਾਂ ਆਪਾਂ ਪਿੱਛੋਂ ਖੇਤੀਬਾੜੀ ਪਰਿਵਾਰ ਨਾਲ ਹੀ ਸੰਬੰਧਿਤ ਹਾਂ, ਪਰ ਜਿੱਦਾਂ ਇੱਥੇ ਆ ਕੇ ਆਪਾਂ ਆਸਟ੍ਰੇਲੀਆ ਵਿੱਚ ਸਾਰੇ ਤਰ੍ਹਾਂ ਦੇ ਕੰਮ ਕੀਤੇ, ਛੋਟੇ ਤੋਂ ਵੱਡੇ ਤੱਕ ਸਾਰੇ ਤਰ੍ਹਾਂ ਦੇ ਕੰਮ ਕੀਤੇ, ਅਤੇ ਪਰ ਮਨ ਵਿੱਚ ਇੱਕ ਚਿਣਗ ਸੀ ਕਿ ਆਪਾਂ ਖੇਤੀਬਾੜੀ ਨਾਲ ਜੁੜਨਾ, ਅਤੇ ਜਦੋਂ ਕੋਵਿਡ ਆਇਆ, ਕੋਵਿਡ ਨੇ ਉਦੋਂ ਸਾਡਾ ਰਾਹ ਬਿਲਕੁਲ ਸਿੱਧਾ ਕਰ ਦਿੱਤਾ ਕਿਉਂਕਿ ਜੋਬ ਬੰਦ ਫ੍ਰੀ ਹੋ ਗਏ ਸੀ ਕਿ ਹੁਣ ਆਪਾਂ ਕੋਈ ਨਵਾਂ ਕੰਮ ਕਰ ਲਈਏ ਜੋ ਮਨ ਵਿੱਚ ਸੀਗਾ। ਅਤੇ ਉਦੋਂ ਕੋਵਿਡ ਦੇ ਟਾਈਮ 2019-20 'ਚ ਮੈਂ ਇਹ ਫਾਰਮ ਖਰੀਦਿਆ ਜੀ।
3: ਸੋ ਇਹਨੂੰ ਕਹਿ ਸਕਦੇ ਦਾ ਐਕਸੀਡੈਂਟਲ ਫਾਰਮਰ?
4: ਹਾਂਜੀ ਤੁਸੀਂ ਕਹਿ ਸਕਦੇ ਹੋ ਵੀ ਡਿਊ ਟੂ ਕੋਵਿਡ ਐਕਸੀਡੈਂਟਲ ਫਾਰਮਰ, ਬਟ ਨੋਟ ਐਕਸੀਡੈਂਟਲ ਤਾਂ ਨਹੀਂ, ਮਨ ਵਿੱਚ ਸੀਗਾ ਸਕੇ ਲੈਣਾ, ਪਰ ਇੱਦਾਂ ਸੀ ਵੀ ਉਦੋਂ ਰਾਈਟ ਟਾਈਮ ਬਣ ਗਿਆ।
3: ਹਾਂਜੀ ਸੋ ਇਸ ਇਲਾਕੇ ਨੂੰ ਨਾ ਫੁੱਟਬਾਲ ਵੀ ਕਿਹਾ ਜਾਂਦਾ ਹੈ, ਖਾਸੀਅਤ ਕੀ ਹੈ ਕਿਹਨੂੰ ਫੁੱਟਬਾਲ ਕਿਹਾ ਜਾਂਦਾ ਹੈ?
4: ਇਹ ਜੀ ਵਿਕਟੋਰੀਆ ਦੀ ਫੁੱਟਬਾਲ ਕਿਹਾ ਜਾਂਦਾ ਹੈ, ਇੱਕ ਤਾਂ ਇੱਥੋਂ ਦੀ ਧਰਤੀ ਅਤੇ ਇੱਕ ਇੱਥੋਂ ਦਾ ਜੋ ਜੀਓਗ੍ਰਾਫਿਕਲੀ ਫਲੈਟ ਧਰਤੀ ਹੈ ਬਹੁਤ ਵਧੀਆ, ਹਰੇਕ ਤਰ੍ਹਾਂ ਦਾ ਫਰੂਟ ਅਤੇ ਹਰੇਕ ਤਰ੍ਹਾਂ ਦਾ ਅਨਾਜ ਅਤੇ ਹਰੇਕ ਤਰ੍ਹਾਂ ਦੀ ਸਬਜ਼ੀ ਇੱਥੇ ਉੱਗ ਜਾਂਦੀ ਹੈ ਜੀ, ਜੋ ਵੀ ਤੁਸੀਂ ਉਗਾਉਂਦੇ ਹੋ ਬਹੁਤ ਹੀ ਵਧੀਆ ਉੱਗਦਾ ਜੀ। ਅਤੇ ਇੱਕ ਇਨਫਰਾਸਟ੍ਰਕਚਰ ਗੌਰਮੈਂਟ ਨੇ ਬਹੁਤ ਸੋਹਣਾ ਦਿੱਤਾ ਹੋਇਆ, ਪਾਣੀਆਂ ਦਾ ਕੈਨਾਲਸ ਕੱਢ ਕੇ ਹੈ ਨਾ, ਅਤੇ ਉਹ ਚੈਨਲ ਕੱਢ ਕੇ ਸਾਰੇ ਫਾਰਮਾਂ ਤੱਕ ਪਾਣੀ ਪੁੱਜਦਾ ਕਰਿਆ ਹੋਇਆ, ਅਤੇ ਉਹੋ ਜਿਹੀ ਫੈਸਿਲਿਟੀ ਅਤੇ ਉਹੋ ਜਿਹਾ ਏਰੀਆ ਇਹ ਬਣਾਇਆ ਹੋਇਆ ਜੀ, ਜਿਸ ਕਰਕੇ ਇੱਥੇ ਫੁੱਟਬਾਲ ਕਿਹਾ ਜਾਂਦਾ ਜੀ।
3: ਸੋ ਤੁਸੀਂ ਕੀ ਕੁਝ ਉਗਾਉਂਦੇ ਹੋ?
4: ਹਾਂਜੀ ਮੈਂ ਫਰੂਟ ਹੀ ਉਗਾਉਂਦਾ ਜੀ, ਮੇਰੇ ਕੋਲ ਐਪਲ, ਪੇਅਰ, ਪਲੰਮ ਅਤੇ ਐਪਰੀਕੋਟਸ, ਚਾਰ ਤਰ੍ਹਾਂ ਦਾ ਫਰੂਟ ਹੈ ਜੀ ਉਹ ਉਗਾਉਂਦੇ ਹਾਂ ਜੀ।
3: ਸੋ ਇੱਕ ਨਵਾਂ ਫਰੂਟ ਤੁਸੀਂ ਦਿਖਾ ਰਹੇ ਸੀ, ਉਹ ਤਾਂ ਮੈਂ ਪਹਿਲਾਂ ਵੀ ਨਹੀਂ ਕਦੀ ਸੁਣਿਆ, ਜਿਹੜਾ ਨਾਸ਼ੀ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ।
4: ਹਾਂਜੀ ਇਹਦਾ ਨਾਮ ਨਸ਼ੀਕੀ ਨਾਸ਼ੀ ਹੈ ਜੀ, ਅਤੇ ਇਹ ਫਰੂਟ ਐਪਲ ਅਤੇ ਪੇਅਰ ਦਾ ਹਾਈਬ੍ਰਿਡ ਹੈ ਜੀ, ਅਤੇ ਇਹ ਫਰੂਟ ਬੜਾ ਜੂਸੀ ਅਤੇ ਇਹ ਚਾਈਨੀਜ਼ ਆਪਣੇ ਏਸ਼ੀਅਨ ਭਾਈਚਾਰੇ 'ਚ ਬਹੁਤ ਮਸ਼ਹੂਰ ਹੈ। ਇਹ ਜਿੱਦਾਂ ਆਪਾਂ ਇੱਕ ਦੂਜੇ ਨੂੰ ਮਠਿਆਈਆਂ ਦਿੰਦੇ ਹਾਂ, ਇਹ ਜਿੱਦਾਂ ਮੈਂ ਤੁਹਾਨੂੰ ਪੈਕਿੰਗ ਦਿਖਾਈ ਹੈ ਬੋਕਸ ਦੀ, ਉਹ ਇੱਕ ਦੂਜੇ ਨੂੰ ਬੋਕਸ ਦਿੰਦੇ ਹਾਂ ਜੀ, ਇੱਕ ਦੂਜੇ ਵੱਲ ਜਾਂਦੇ ਹਾਂ ਜਦੋਂ। ਹਾਂਜੀ
3: ਜੀ। ਸੋ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇੱਥੇ ਪਾਣੀ ਵੀ ਪਹੁੰਚਦਾ ਕੀਤਾ ਹੋਇਆ ਸਰਕਾਰ ਨੇ, ਸੋ ਜਿਵੇਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਕਈ ਵਾਰ ਪਾਣੀ ਦੀ, ਕਈ ਵਾਰ ਮੌਸਮ ਦੀ ਮਾਰ ਪੈ ਜਾਂਦੀ ਹੈ, ਸੋ ਇੱਥੇ ਵੀ ਕੀ ਇੱਦਾਂ ਦੇ ਚੈਲੇਂਜਸ ਆਉਂਦੇ ਨੇ ਵਾਲੇ ਜਾਂ ਫਿਰ ਕੁਝ ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਨੇ?
4: ਨਹੀਂ ਡੈਫੀਨੇਟਲੀ ਚੁਣੌਤੀਆਂ ਉੱਦਾਂ ਦੀਆਂ ਹੀ ਨੇ ਜੀ, ਜਦੋਂ ਮੀਂਹ ਘੱਟ ਡਰੋਟ ਆਉਂਦੀ ਹੈ ਤਾਂ ਪਾਣੀ ਦੀ ਬਿਲਕੁਲ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਪਤਾ ਹੀ ਇੱਥੇ ਆਪਾਂ ਪਾਣੀ ਮੁੱਲ ਲੈ ਕੇ ਲਾਉਂਦੇ ਹਾਂ ਜੀ, ਅਤੇ ਉਹ ਪਾਣੀ ਮਹਿੰਗਾ ਹੋ ਜਾਂਦਾ ਜਦੋਂ ਥੋੜ੍ਹੀ ਮੀਂਹ ਘੱਟ ਪੈਣ, ਡਰੋਟ ਹੋਵੇ, ਜਦੋਂ ਜ਼ਿਆਦਾ ਫਲੱਡ ਫਲੁੱਡ ਹੋਵੇ ਉਦੋਂ ਉਹ ਏਰੀਆ ਥੋੜ੍ਹਾ ਜਿਹਾ ਉੱਚਾ ਘੱਟ ਇਫੈਕਟ ਹੁੰਦਾ, ਪਰ ਫਿਰ ਵੀ ਕੁਛ ਏਰੀਆ ਬਰੋਕਨ ਰਿਵਰ ਦੇ ਨਾਲ ਨਾਲ ਉਹ ਏਰੀਆ ਫਲੱਡਿੰਗ 'ਚ ਵੀ ਆਉਂਦਾ, ਜਦੋਂ ਪਿੱਛੇ ਜੇ 2022 'ਚ ਜੇ ਮੈਨੂੰ ਯਾਦ ਹੈ ਫਲੱਡ ਮੈਲਬਨ ਤੋਂ ਵੀ ਪਾਣੀ ਕਾਫੀ ਆਇਆ ਸੀ, ਉਦੋਂ ਥੋੜ੍ਹਾ ਫਲੱਡ ਨੇ ਵੀ ਇਫੈਕਟ ਕੀਤਾ ਸੀ ਏਰੀਆ, ਪਰ ਉਹਦੇ ਵਿੱਚ ਗੌਰਮੈਂਟ ਨੇ ਉਦੋਂ ਪੂਰੀ ਸਪੋਰਟ ਕੀਤੀ ਜੀ। ਹਾਂਜੀ ਜਿਹੜੇ ਫਾਰਮ ਅਫੈਕਟਡ ਸੀ ਉਹਨਾਂ ਨੂੰ ਕੁਝ ਸਬਸਿਡੀ ਅਤੇ ਕੁਛ ਪੇਮੈਂਟ ਵੀ ਦਿੱਤੀ ਹੈ ਜੀ।
3: ਸੋ ਇਸ ਇਲਾਕੇ ਦੇ ਵਿੱਚ ਕੀ ਮਜ਼ਦੂਰ ਸੌਖੇ ਤਰੀਕੇ ਨਾਲ ਮਿਲ ਜਾਂਦੇ ਨੇ?
4: ਇਹ ਬਿਗੈਸਟ ਚੈਲੇਂਜ ਹੈ ਜੀ, ਮਜ਼ਦੂਰ ਬਹੁਤ ਹੀ ਵੱਡੀ ਪ੍ਰੋਬਲਮ ਹੈ ਜੀ, ਮਜ਼ਦੂਰ ਘੱਟ ਮਿਲਦੇ ਨੇ ਜੀ, ਗੌਰਮੈਂਟ ਪੂਰਾ ਟਰਾਈ ਕਰਦੀ ਹੈ ਹੈਲਪ ਕਰਨ ਦੀ, ਪਰ ਉਹਨਾਂ ਨੂੰ ਹੋਰ ਕਰਨਾ ਚਾਹੀਦਾ ਇਹਦੇ ਵਿੱਚ, ਕਿਉਂਕਿ ਮਜ਼ਦੂਰਾਂ ਦੇ ਸਿਰ 'ਤੇ ਹੀ ਇਹ ਕੰਮ ਕਾਰ ਸਾਰਾ ਚੱਲਦਾ ਹੈ ਜੀ। ਮਜ਼ਦੂਰ ਮੈਨੂੰ ਲੱਗਦਾ ਆਪਣੇ ਇੰਡੀਆ ਤੋਂ ਜਾਂ ਹੋਰ ਏਸ਼ੀਆ ਕੰਟਰੀਆਂ ਤੋਂ ਹੋਰ ਥੋੜ੍ਹੇ ਜਿਹੇ ਵੀਜ਼ਿਆਂ ਵਿੱਚ ਬਦਲਾਅ ਕਰਕੇ ਲੇਬਰ ਨੂੰ ਆਉਣ ਦਾ ਰਾਵਣ ਪੱਧਰਾ ਕਰਨਾ ਚਾਹੀਦਾ।
3: ਸੋ ਹੁਣ ਕੀ ਚੱਲ ਰਿਹਾ ਇੱਥੇ ਕਿ ਬਹੁਤ ਸਾਰੇ ਜੋ ਰੀਜਨਲ ਵੀਜ਼ਾਜ਼ ਹੁੰਦੇ ਨੇ ਜਾਂ ਫਿਰ ਰੀਜਨਲ ਦੇ ਵਿੱਚ ਆ ਕੇ ਬੱਚਿਆਂ ਨੂੰ ਸੌਖੀ ਪੀ ਆਰ ਮਿਲ ਜਾਂਦੀ ਹੈ, ਉਹ ਹੈ ਜਾਂ ਨਹੀਂ ਅਗਰ ਕੋਈ ਫਾਰਮ ਦੇ ਵਿੱਚ ਕੰਮ ਕਰਨਾ ਚਾਹੁੰਦਾ?
4: ਹੈਗਾ ਜੀ, ਪਰ ਉਹ ਕੋਈ ਇੰਨਾ ਸੌਖਾ ਸਿੱਧਾ ਰਾਹ ਨਹੀਂ ਹੈਗਾ, ਉਹਦੇ ਲਈ ਵੀ ਫੋਰਮੈਲਿਟੀਆਂ ਵੀ, ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਪਿੱਛੇ, ਹੁਣ ਜਿੱਦਾਂ ਆਪਣੇ ਪਿੱਛੇ ਬਾਗਬਾਨੀ ਘੱਟ ਅਤੇ ਦੂਜਾ ਕੰਮ ਕਾਰ ਜ਼ਿਆਦਾ ਕਰਦੇ ਹਾਂ, ਉਹ ਬਾਗਬਾਨੀ ਦਾ ਐਕਸਪੀਰੀਅੰਸ ਚਾਹੀਦਾ ਜੀ ਉਹਨਾਂ ਨੂੰ।
3: ਸੋ ਗੁਰਿੰਦਰ ਜੀ ਇਹ ਵੀ ਦੱਸਦੇ ਚਲੋ, ਜਿਵੇਂ ਤੁਸੀਂ ਕਿਹਾ ਕਿ ਉਹ ਥੋੜ੍ਹਾ ਜਿਹਾ ਔਖਾ ਹੈ, 2 ਸਾਲ ਰਹਿਣਾ ਪੈਂਦਾ, ਹੋਰ ਵੀ ਬਹੁਤ ਸਾਰੇ ਉਹਨਾਂ ਨੂੰ ਵੀ ਚੈਲੇਂਜਸ ਆਉਂਦੇ ਨੇ। ਸੋ ਅਗਰ ਗੱਲਬਾਤ ਕਰੀਏ, ਤੁਸੀਂ ਜਦੋਂ ਆਪਣਾ ਜੋ ਤੁਸੀਂ ਗਰੋ ਕਰਦੇ ਹੋ ਫਰੂਟ, ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ, ਉਹ ਸੌਖਾ ਜਾਂ ਔਖਾ ਹੈ, ਉਹਨੂੰ ਵੀ ਉਹਦੇ ਵਿੱਚ ਚੈਲੇਂਜਸ ਆਉਂਦੇ ਨੇ ਜਾਂ ਨਹੀਂ?
4: ਮਾਰਕੀਟ ਵਿੱਚ ਲੈ ਜਾਣ ਲਈ ਚੈਲੇਂਜ ਨਹੀਂ, ਉਹਨਾਂ ਲਈ ਚੈਨਲ ਹੈਗੇ ਨੇ, ਬ੍ਰੋਕਰ ਨੇ, ਅਤੇ ਅੱਗੇ ਤੋਂ ਆਪਾਂ ਮਾਰਕੀਟ 'ਤੇ ਪਹੁੰਚਾਉਣ ਲਈ ਉੱਥੇ ਕਨੈਕਸ਼ਨ ਬਣ ਜਾਂਦੇ ਨੇ, ਉਹ ਕੋਈ ਐਡਾ ਮੁਸ਼ਕਿਲ ਕੰਮ ਨਹੀਂ ਮਾਰਕੀਟਿੰਗ ਕਰਨਾ, ਪਰ ਫਿਰ ਵੀ ਡਾਇਰੈਕਟ ਸੈਲਿੰਗ ਨਹੀਂ ਹੈਗੀ ਉੱਥੇ, ਜੋ ਬ੍ਰੋਕਰ ਜਿੱਦਾਂ ਆਪਣੇ ਇੰਡੀਆ ਆੜ੍ਹਤੀ ਹੈ ਬੈਠੇ ਉਹਨੇ, ਉੱਦਾਂ ਹੀ ਇੱਥੇ ਹੈ ਜੀ, ਆੜ੍ਹਤੀ ਹੀ ਨੇ ਉਹ, ਬ੍ਰੋਕਰ ਨੇ, ਥੋੜ੍ਹਾ ਬਹੁਤਾ ਅੱਖੋਂ ਓਹਲੇ ਹੁੰਦਾ ਹੀ ਹੈ ਜੀ ਉੱਥੇ ਵੀ, ਹੈ ਨਾ ਉੱਪਰ ਥੱਲੇ।
3: ਸੋ ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਹਾਂ ਮੌਸਮ ਦੇ ਚੱਲਦੇ ਵੀ ਇਹ ਤਾਂ ਹੁੰਦਾ ਹੀ ਆ, ਜਿਵੇਂ ਪੰਜਾਬ ਦੇ ਵਿੱਚ ਵੀ ਹੁੰਦਾ ਆ, ਅਤੇ ਲੇਬਰ ਮਿਲਣਾ ਵੀ ਔਖਾ ਹੈ, ਸੋ ਕਈ ਵਾਰ ਨੁਕਸਾਨ ਵੀ ਝੱਲਣਾ ਪੈਂਦਾ ਇਸ ਕਾਰੋਬਾਰ ਦੇ ਵਿੱਚ?
4: ਹਾਂਜੀ ਇਹ ਤੁਹਾਡੇ ਸਾਹਮਣੇ ਖੁੱਲ੍ਹੇ ਸਮਾਨ ਦੇ ਬਾਹਰ ਇਹ ਆਪਣਾ ਬਿਜ਼ਨਸ ਹੁੰਦਾ ਹੈ ਜੀ, ਹੈ ਨਾ, ਅਤੇ ਮੌਸਮ ਦੇ ਨਾਲ ਨੁਕਸਾਨ ਵੀ ਝੱਲਣਾ ਪੈ ਜਾਂਦਾ। ਪਿਛਲੇ 2 ਸਾਲ ਪਹਿਲਾਂ ਇੱਥੇ ਹੇਲ, ਜਿਹਨੂੰ ਆਪਾਂ ਗੜੇ ਕਹਿੰਦੇ ਹਾਂ, ਗੜੇ ਪਏ, ਕਾਫੀ ਏਰੀਏ ਵਿੱਚ ਨੁਕਸਾਨ ਹੋਇਆ, ਇਹ ਏਰੀਏ ਵਿੱਚ ਥੋੜ੍ਹਾ ਘੱਟ ਨੁਕਸਾਨ ਹੋਇਆ, ਪਰ ਹੋਰ ਏਰੀਆ 'ਚ ਜ਼ਿਆਦਾ ਨੁਕਸਾਨ ਹੋਇਆ। 2 ਸਾਲ ਲਗਾਤਾਰ ਵੀ ਕਈ ਏਰੀਆ 'ਚ ਪੈਂਦੀ ਰਹੀ ਗੜੇ, ਉਹਦੇ ਨਾਲ ਸਾਰਾ ਫਰੂਟ ਖਰਾਬ ਹੋ ਜਾਂਦਾ ਜੀ। ਹਾਂਜੀ
3: ਸੋ ਇਹ ਗੱਲਬਾਤ ਇਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਆਸ ਕਰਦੇ ਹਾਂ ਕਿ ਪਸੰਦ ਆ ਰਹੀ ਹੋਵੇਗੀ। ਇੱਧਰ ਰਮਨ ਜੀ ਕਹਿ ਰਹੇ ਨੇ ਕਿ ਮੈਂ ਦੇਖੀ ਹੈ ਜੀ ਰਾਖ ਵੈਬ ਸੀਰੀਜ਼, ਬਹੁਤ ਵਧੀਆ ਆ। ਔਰ ਜਦੋਂ ਅਸੀਂ ਪੰਜਾਬੀ ਡਾਇਸਪੋਰਾ ਪੇਸ਼ ਕਰ ਰਹੇ ਸਾਂ, ਯਾਨੀ ਕਿ ਪਰਮਿੰਦਰ ਸਿੰਘ ਪਾਪਾ ਟੋਇਟੋ ਜੀ ਖਬਰਾਂ ਦੱਸ ਰਹੇ ਸੀ ਦੁਨੀਆ ਭਰ 'ਚ ਵਾਸਤੇ ਪੰਜਾਬੀ ਨਾਲ ਜੁੜੀਆਂ, ਇੱਕ ਕੈਨੇਡਾ ਦੀ ਖਬਰ ਵੀ ਉਹਨਾਂ ਨੇ ਸ਼ੇਅਰ ਕੀਤੀ ਸੀ ਔਰ ਇਸ ਬਾਰੇ ਆਪਣੇ ਵਿਚਾਰ ਦੇ ਰਹੇ ਨੇ। ਰਮਨ ਜੀ ਕਹਿ ਰਹੇ ਨੇ ਨਾਲੇ ਯਾਰ ਇੱਕ ਪਾਸੇ ਦਲਜੀਤ ਵਰਗੇ ਬੰਦੇ ਜੋ ਪੰਜਾਬੀਆਂ ਦਾ ਨਾਮ ਉੱਚਾ ਕਰ ਰਹੇ ਨੇ, ਉੱਥੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਹੀ ਕਾਫੀ ਜ਼ਿਆਦਾ ਚੋਰੀਆਂ ਆਪਣੇ ਪੰਜਾਬੀ ਕਰ ਰਹੇ, ਇਹ ਠੀਕ ਨਹੀਂ ਹੈ। ਬਿਲਕੁਲ ਜੀ। ਔਰ ਇੱਧਰ ਸਾਨੂੰ ਗਗਨ ਬਾਠ ਜੀ ਦਾ ਮੈਸੇਜ ਆ ਚੁੱਕਾ ਹੈ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ ਮੇਰੇ? ਬਹੁਤ ਵਧੀਆ ਗਗਨ ਜੀ, ਤੁਹਾਡੇ ਕੀ ਹਾਲ ਚਾਲ ਨੇ? ਔਰ ਇਹ ਨਾਲ ਦੀ ਨਾਲ ਕਹਿ ਰਹੇ ਨੇ ਸ਼ੋਅ ਬਹੁਤ ਵਧੀਆ ਚੱਲ ਰਿਹਾ ਜੀ, ਕਹਿ ਰਹੇ ਨੇ ਮੈਂ ਇੰਜੋਏ ਕਰ ਰਿਹਾ ਵਾਈਲ ਡਰਾਈਵਿੰਗ ਬੈਕ ਹੋਮ। ਅਰੇ ਵਾਹ, ਕੀ ਬਾਤ ਹੈ ਜੀ, ਕਿਵੇਂ ਰਿਹਾ ਕੰਮ ਘਰ ਅਤੇ? ਚਲੋ ਪਹੁੰਚੋ ਅਤੇ ਫੈਮਿਲੀ ਨਾਲ ਬਹੁਤ ਅੱਛਾ ਸਮਾਂ ਜ਼ਰੂਰ ਬਿਤਾਓ। ਆਓ ਹੁਣ ਸੁਣਦੇ ਹਾਂ ਜੀ ਇੱਕ ਹੋਰ ਗਾਣਾ, ਅਤੇ ਇਹ ਗਾਣਾ ਹੈ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
2: ਸੰਸਾਰ ਭਰ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ। SBS ਨਿਊਜ਼ ਇਨ ਡੈਪਥ ਪੋਡਕਾਸਟ ਨੂੰ ਆਪਣੀ ਪਸੰਦੀਦਾ ਪੋਡਕਾਸਟ ਐਪ ਉੱਤੇ ਸੁਣੋ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ।
3: SBS Kickoff, the new music station celebrating football anthems from around the world.
4: It's time for Africa.
3: It's live now on DAB Radio, the SBS audio app, online and SBS on demand.
5: SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
6: ਸੋ ਇਸ ਬ੍ਰੇਕ ਤੋਂ ਬਾਅਦ ਵੈਲਕਮ ਬੈਕ ਜੀ SBS ਦੇ ਪੰਜਾਬੀ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟੀਂਗਰਾ ਤੁਹਾਡੇ ਨਾਲ। ਸੋ ਪਿਛਲੇ ਹਿੱਸੇ ਦੇ ਵਿੱਚ ਕਿਸਾਨ ਗੁਰਿੰਦਰ ਸਿੰਘ ਜੀ ਦੇ ਅਸੀਂ ਫਾਰਮ ਪਹੁੰਚੇ ਹੋਏ ਸੀ, ਅਜੇ ਵੀ ਉੱਥੇ ਹੀ ਆ ਜੀ। ਆਓ ਲੈ ਚੱਲਦੇ ਹਾਂ ਉਸ ਗੱਲਬਾਤ ਵੱਲ। ਅਤੇ ਅੰਮ੍ਰਿਤ ਜੀ ਇਸ ਗੱਲਬਾਤ ਨੂੰ ਕਹਿ ਰਹੇ ਨੇ ਕਿ ਬਹੁਤ ਇੰਟਰਸਟਿੰਗ ਇੰਟਰਵਿਊ, ਅਤੇ ਕਹਿ ਰਹੇ ਨੇ ਪ੍ਰੋਗਰਾਮ ਵੀ ਬਹੁਤ ਸੋਹਣਾ ਹੈ ਜੀ। ਚਲੋ ਇਸ ਗੱਲਬਾਤ ਦਾ ਅਗਲਾ ਹਿੱਸਾ ਆਓ ਸੁਣਦੇ ਹਾਂ ਹੁਣ। ਅਤੇ ਹੁਣ ਅਸੀਂ ਸੇਬਾਂ ਦੇ ਆਲੇ ਦੁਆਲੇ ਖੜ੍ਹੇ ਹਾਂ। ਸੋ ਗੁਰਿੰਦਰ ਜੀ, ਸੇਬ ਜੋ ਹੈ ਕਿਸ ਤਰੀਕੇ ਦਾ ਜਾਂ ਕਿਸ ਭਾਅ ਦੇ ਵਿੱਚ ਵਿਕਦਾ? ਕਿਉਂਕਿ ਅਸੀਂ ਦੇਖਦੇ ਸੁਪਰ ਮਾਰਕੀਟ ਦੇ ਵਿੱਚ ਬਹੁਤ ਡਿਫਰੈਂਟ ਡਿਫਰੈਂਟ ਟਾਈਪ ਦੇ ਸੇਬ ਹੁੰਦੇ ਨੇ। ਅਗਰ ਕੋਈ ਨਵਾਂ ਇੱਥੇ ਆ ਰਿਹਾ, ਜਿਵੇਂ ਪੰਜਾਬ ਤੋਂ ਕੋਈ ਨਵਾਂ ਆ ਰਿਹਾ, ਉਹਨੂੰ ਅਗਰ ਜਾਣਕਾਰੀ ਦੇਣੀ ਹੋਵੇ ਸੇਬਾਂ ਦੇ ਕਿੰਨੇ ਪ੍ਰਕਾਰ ਨੇ, ਕਿਹੜਾ ਸੇਬ ਖਾਣਾ ਚਾਹੀਦਾ, ਕਿਹੜਾ ਨਹੀਂ, ਉਹ ਥੋੜ੍ਹਾ ਜਿਹਾ ਦੱਸਿਓ।
7: ਟ੍ਰੈਡੀਸ਼ਨਲੀ ਐਪਲ ਇੱਕ ਗ੍ਰੈਨੀ ਸਮਿਥ ਐਪਲ, ਜਿਹੜਾ ਹਰੇ ਰੰਗ ਦਾ ਐਪਲ ਹੈ, ਉਹ ਬਹੁਤ ਹੈਲਥੀ ਅਤੇ ਖਾਣ ਲਈ ਥੋੜ੍ਹਾ ਜਿਹਾ ਉਨਾ ਟੇਸਟੀ ਨਹੀਂ ਹੁੰਦਾ, ਪਰ ਉਹ ਹੈਲਥੀ ਜ਼ਿਆਦਾ ਹੁੰਦਾ ਜੀ। ਓਰੀਜਨਲ ਸੇਬ ਗ੍ਰੈਨੀ ਸਮਿਥ ਐਪਲ ਹਰੇ ਰੰਗ ਦਾ, ਗ੍ਰੀਨ ਰੰਗ ਦਾ ਐਪਲ ਹੈ ਜੀ, ਉਹ ਹੈ ਜੀ। ਉਹ ਤੋਂ ਬਾਅਦ ਵਰਾਇਟੀਆਂ ਬਹੁਤ ਨੇ, ਪਿੰਕ ਲੇਡੀ, ਗਾਲਾ ਐਪਲ ਅਤੇ ਫੂਜੀ ਐਪਲ, ਅਤੇ ਬਹੁਤ ਤਰ੍ਹਾਂ ਦੇ ਨਵੇਂ ਨਵੇਂ ਐਪਲ ਵੀ ਮਾਰਕੀਟ 'ਚ ਆ ਰਹੇ ਨੇ। ਅਤੇ ਉਹ ਐਪਲਾਂ ਸਾਰਿਆਂ ਦਾ ਗੁਣ ਸਾਰਿਆਂ ਵਿੱਚ ਹੀ ਚੰਗੇ ਨੇ ਜੀ ਉਹਨਾਂ ਵਿੱਚ, ਅਤੇ ਉਹ ਆਪਣੀ ਚੋਇਸ ਹੈ ਕਿੱਦਾਂ ਦਾ ਤੁਹਾਨੂੰ ਚੰਗਾ ਲੱਗਦਾ ਜੀ।
6: ਹਾਂਜੀ, ਤੁਸੀਂ ਕਿਹੜਾ ਉਗਾਉਂਦੇ ਹੋ?
7: ਮੇਰੇ ਕੋਲ ਐਪਲ ਗ੍ਰੈਨੀ ਸਮਿਥ, ਗਾਲਾ, ਇਹ ਐਪਲ ਨੇ ਜੀ।
6: ਸੋ ਜਦੋਂ ਪੰਜਾਬ ਦੇ ਵਿੱਚ ਹੁੰਦੇ ਸੀ ਜਾਂ ਇੰਡੀਆ ਦੇ ਵਿੱਚ ਹੁੰਦੇ ਸੀ, ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਸੀ ਕਿ ਉੱਥੇ ਅਜੇ ਤੱਕ ਨਹੀਂ ਹੈ ਇਹ ਚੀਜ਼ਾਂ, ਜਾਂ ਹੈ ਕਿ ਸਾਡੇ ਤੱਕ ਹੀ ਨਹੀਂ ਪਹੁੰਚੀਆਂ।
7: ਪੰਜਾਬ ਦੇ ਵਿੱਚ ਜਿੱਦਾਂ ਬਾਗਬਾਨੀ ਦਾ ਘੱਟ ਹੈ, ਉੱਤੇ ਕਸ਼ਮੀਰ ਅਤੇ ਉੱਥੇ ਹੈਗੀਆਂ ਨੇ ਚੀਜ਼ਾਂ, ਪਰ ਆਪਣੇ ਨੌਲੇਜ 'ਚ ਘੱਟ ਨੇ, ਆਪਾਂ ਨੂੰ ਨਹੀਂ ਪਤਾ ਕਿ ਉਹ ਕਿੰਨੇ ਪ੍ਰਕਾਰ ਦੇ। ਆਪਾਂ ਲਈ ਤਾਂ ਇੱਕ ਐਪਲ ਹੈ।
6: ਸਾਡੇ ਲਈ ਤਾਂ ਇਹੀ ਹੁੰਦਾ ਕਿ ਹਾਂ ਇਹ ਕਿੰਨੇ ਦੇ ਐਪਲ ਲਾਏ ਨੇ, ਉਹਨੇ ਕਹਿ ਦੇਣਾ ਕਿ ਹਾਂ 180 ਰੁਪਏ ਕਿਲੋ ਆ, ਤੇ ਆਹ 150 ਵਾਲੇ ਆ, ਅੱਛਾ ਨਹੀਂ ਸਾਨੂੰ ਤਾਂ 100 ਵਾਲੇ ਦਿਖਾ, ਅਤੇ ਅਸੀਂ ਤਾਂ ਇਸ ਹਿਸਾਬ ਦੇ ਨਾਲ ਲੈਂਦੇ ਰਹਿੰਦੇ ਬਚਪਨ ਤੋਂ।
7: ਹਾਂਜੀ ਹਾਂਜੀ, ਆਪਾਂ ਨੂੰ ਉਨੀ ਕੁ ਨੌਲੇਜ ਹੁੰਦੀ ਹੈ ਕਿ ਐਪਲ ਹੈ, ਸੋਹਣਾ ਹੈ, ਵੱਡਾ ਹੈ, ਛੋਟਾ ਹੈ, ਉਹ ਉਹਦੇ ਨਾਲ, ਪਰ ਇਹਦੀ ਵਰਾਇਟੀਆਂ ਬਹੁਤ ਜ਼ਿਆਦਾ ਵਰਾਇਟੀਆਂ ਨੇ ਜੀ, ਅਤੇ ਇਹਦੇ ਟੇਸਟ 'ਚ ਵੀ ਫਰਕ ਹੈ ਜੀ। ਹਾਂਜੀ,
6: ਸੋ ਅਗਰ ਕੰਪੈਰੀਜ਼ਨ ਕਰਨਾ ਹੋਵੇ, ਕਿਉਂਕਿ ਤੁਸੀਂ ਕਿਹਾ ਬਚਪਨ ਦੇ ਵਿੱਚ ਤਾਂ ਚਲੋ ਖੇਤੀਬਾੜੀ ਦੇਖੀ ਸੀ, ਕੀਤੀ ਸੀ, ਚਿਣਕ ਲੱਗੀ ਰਹੀ, ਹੁਣ ਤੁਹਾਨੂੰ ਮੌਕਾ ਮਿਲਿਆ ਇੱਥੇ ਫਾਰਮਿੰਗ ਕਰਨ ਦਾ, ਸੋ ਕਿੰਨਾ ਕੁ ਫਰਕ ਹੈ ਪੰਜਾਬ ਦੀ ਖੇਤੀ ਅਤੇ ਇੱਥੋਂ ਦੀ ਖੇਤੀ ਦੇ ਵਿਚਕਾਰ?
7: ਪੰਜਾਬ ਦੀ ਖੇਤੀ ਅਤੇ ਇੱਥੋਂ ਦੀ ਵਿਚਕਾਰ ਥੋੜ੍ਹਾ ਜਿਹਾ ਫਰਕ ਹੈਗਾ ਜੀ, ਤਕਨੀਕ ਪੱਖੋਂ ਅਤੇ ਹੈਲਪ ਪੱਖੋਂ, ਹੈਲਪ ਗੌਰਮੈਂਟ ਪੱਖੋਂ ਨਹੀਂ, ਜਿੱਦਾਂ ਪ੍ਰਾਈਵੇਟ ਅਦਾਰਿਆਂ ਪੱਖੋਂ। ਜਦੋਂ ਕੋਈ ਬਿਮਾਰੀ ਹੁੰਦੀ ਹੈ ਤਾਂ ਉਹ ਹਰੇਕ ਵੀਕ ਆਪਣਾ ਚੈੱਕ ਕਰਨ ਆਉਂਦੇ ਨੇ, ਅਤੇ ਉਹ ਦੇਖਦੇ ਨੇ ਵੀ ਇਹਨੂੰ ਫਰੂਟ ਨੂੰ ਬਿਮਾਰੀ ਪੈ ਸਕਦੀ ਹੈ, ਹੈ ਨਾ। ਅਤੇ ਇਹ ਤਰੀਕੇ ਨਾਲ ਐਜੂਕੇਟ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਜੀ ਕਿਸਾਨ ਨੂੰ। ਇੱਥੇ ਉੱਥੇ ਆਪਣੇ ਇੱਕ ਦੂਜੇ ਤੋਂ ਜਿੱਦਾਂ ਪਿਤਾ ਪੁਰਖੀ ਆਪਣਾ ਕੀਤਾ ਹੁੰਦਾ ਜੀ, ਪਿਤਾ ਤੋਂ ਪਤਾ ਲੱਗ ਗਿਆ, ਚਾਚੇ ਤਾਏ ਤੋਂ ਪਤਾ ਲੱਗ ਗਿਆ, ਇੱਦਾਂ ਕਰ ਲਓ, ਉੱਦਾਂ ਕਰ ਲੈ, ਉਹ ਜ਼ਿਆਦਾ। ਪਰ ਇੱਥੇ ਜ਼ਿਆਦਾ ਆਪਾਂ ਨੂੰ ਟ੍ਰੇਨਿੰਗ ਵਧੀਆ ਹੈ ਜੀ, ਅਤੇ ਅੱਗਿਓਂ ਫੋਲੋ ਅਪ ਵੀ ਵਧੀਆ ਜੀ ਉਹਦਾ।
6: ਸੋ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਹੋ, ਹਾਂ ਸਰਕਾਰਾਂ ਵੱਲੋਂ ਸਪੋਰਟ ਪ੍ਰਾਪਤ ਹੈ। ਹੁਣ ਵਿਕਟੋਰੀਆ ਦੀਆਂ ਚੋਣਾਂ ਆ ਰਹੀਆਂ ਨੇ ਨਵੰਬਰ ਦੇ ਵਿੱਚ, ਸੋ ਕੀ ਲੱਗਦਾ ਰਾਜਨੀਤਿਕ ਪਾਰਟੀਆਂ ਨੂੰ ਕਿਹੜੇ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਅਗਰ ਫਾਰਮਿੰਗ ਇੰਡਸਟਰੀ ਦੀ ਗੱਲਬਾਤ ਕਰੀਏ?
7: ਹਾਂਜੀ, ਸਭ ਤੋਂ ਵੱਡੀ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਮੈਨਸ਼ਨ ਕੀਤਾ ਕਿ ਲੇਬਰ ਦੀ ਸ਼ੋਰਟੇਜ ਹੈ, ਲੇਬਰ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜੇ ਇੱਥੋਂ ਦੇ ਬਛਿੰਦੇ ਨੇ ਉਹ ਫਾਰਮਿੰਗ ਘੱਟ ਕਰਨਾ ਚਾਹੁੰਦੇ ਨੇ। ਨਵਾਂ ਬੰਦਾ ਆ ਕੇ ਇੱਥੇ ਮਿਹਨਤ ਵੀ ਕਰਦਾ ਅਤੇ ਹਰੇਕ ਤਰ੍ਹਾਂ ਦਾ ਕੰਮ ਕਰ ਲੈਂਦਾ ਜੀ, ਅਤੇ ਲੇਬਰ ਦਾ ਬਾਕੀ ਡਾਇਰੈਕਟ ਜਿੱਦਾਂ ਮੈਂ ਕਿਹਾ ਵਿੱਚ ਆੜ੍ਹਤੀਏ ਨੇ, ਵਿੱਚ ਬ੍ਰੋਕਰ ਨੇ, ਉਹਦੇ ਲਈ ਫਾਰਮਰ ਲਈ ਡਾਇਰੈਕਟ ਮਾਰਕੀਟਿੰਗ ਦੇ ਵੀ ਵਸੀਲੇ ਬਣਾਉਣੇ ਚਾਹੀਦੇ ਨੇ ਜਿਹਦੇ ਨਾਲ ਫਾਰਮਰ ਆਪਣੀ ਚੀਜ਼ ਡਾਇਰੈਕਟ ਹੀ ਕੰਜ਼ਿਊਮਰ ਤੱਕ, ਕਸਟਮਰ ਤੱਕ ਵੇਚ ਸਕੇ ਜੀ।
6: ਸੋ ਜਿਵੇਂ ਅਸੀਂ ਹਾਲੀਆ ਦੇ ਵਿੱਚ ਦਿਨਾਂ ਦੇ ਵਿੱਚ ਦੇਖਿਆ ਨਾ, ਪੈਟਰੋਲ ਡੀਜ਼ਲ ਦੇ ਦਾਮ ਵੀ ਕਿੰਨੇ ਵਧੇ ਸੀ, ਯੂਰੀਆ ਵੀ ਘੱਟ ਮਿਲਦਾ ਸੀ, ਮਤਲਬ ਬਾਕੀ ਵੀ ਚੀਜ਼ਾਂ ਦਾ ਥੋੜ੍ਹਾ ਉੱਤੇ ਥੱਲੇ ਹੋਇਆ ਸੀ, ਸੋ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਸੀ? ਅਗਰ ਡਾਇਰੈਕਟ ਹੋਏਗਾ ਤਾਂ ਜ਼ਿਆਦਾ ਸੌਖਾ ਰਹੇਗਾ?
7: ਹਾਂਜੀ, ਸੇਲ ਡਾਇਰੈਕਟ ਹੋਏਗੀ ਉਹ ਤਾਂ ਸੌਖਾ ਰਹੇਗਾ, ਪਰ ਜੋ ਤੁਸੀਂ ਪੈਟਰੋਲ ਡੀਜ਼ਲ ਦਾ ਕਿਹਾ ਭਾਅ, ਉਹ ਤਾਂ ਬਿਲਕੁਲ ਬਹੁਤ ਹੀ ਜ਼ਿਆਦਾ ਮਾਰ ਆਪਣੇ ਕਿਸਾਨਾਂ 'ਤੇ ਹੈਗੀ ਹੈ ਜੀ, ਅਤੇ ਫਰਟੀਲਾਈਜ਼ਰ ਦੀ ਵੀ ਬਿੱਗ ਪ੍ਰੋਬਲਮ ਹੈ ਜੀ, ਹੈ ਨਾ, ਇਹਦੇ ਲਈ ਵੀ

0: ਉਹਨਾਂ ਨੂੰ ਪਹਿਲਾਂ ਹੀ ਪੋਲਿਸੀਆਂ ਅਤੇ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਵਰਲਡ ਦਾ ਮਾਹੌਲ ਬਣ ਰਿਹਾ ਹੈ ਨਾ। ਸਾਰੀ ਦੁਨੀਆ 'ਚ ਹੀ ਲੱਗਦਾ ਹੈ ਫਰਟੀਲਾਈਜ਼ਰ ਦੀ ਅਤੇ ਪੈਟਰੋਲ ਡੀਜ਼ਲ ਦੀ ਕਿੱਲਤ ਆਊਗੀ, ਪਰ ਮੈਨੂੰ ਲੱਗਦਾ ਸਰਕਾਰ ਨੂੰ ਪਹਿਲਾਂ ਹੀ ਅਗਾਂਹ ਵਧੂ ਸੋਚ ਰੱਖ ਕੇ ਉਹਦੇ ਲਈ ਤਿਆਰੀ ਰੱਖਣੀ ਚਾਹੀਦੀ ਹੈ, ਹੋਣੀ ਚਾਹੀਦੀ ਸੀ ਹੁਣ ਤੱਕ ਦੀ ਮੇਰੇ ਹਿਸਾਬ ਨਾਲ ਤਾਂ। ਅਤੇ ਬਾਕੀ ਹੁਣ ਤੱਕ ਦਾ ਸੀਜ਼ਨ ਇਹ ਸਾਡਾ ਇੱਥੇ ਔਫ ਹੋ ਰਿਹਾ, ਹੁਣ ਜਦੋਂ ਨਵਾਂ ਸੀਜ਼ਨ ਸਟਾਰਟ ਹੋਊਗਾ ਉਹਦੇ 'ਚ ਦੇਖਾਂਗੇ ਫਰਟੀਲਾਈਜ਼ਰ ਦੀ ਕੀ ਕਿੱਲਤ ਆਉਂਦੀ ਹੈ। ਪਰ ਪਹਿਲਾਂ ਵੀ ਕੋਵਿਡ ਤੋਂ ਬਾਅਦ ਵੀ ਸਾਡਾ 20-30% ਹਰੇਕ ਚੀਜ਼ 'ਚ ਪ੍ਰਾਈਸ ਵੱਧ ਗਿਆ ਸੀ, ਆਪਣਾ ਫਰਟੀਲਾਈਜ਼ਰ ਅਤੇ ਹੋਰ ਦਵਾਈਆਂ 'ਚ ਜੀ।
1: ਸਰ ਜਦੋਂ ਕੋਵਿਡ ਦੇ ਦੌਰਾਨ ਤੁਹਾਡੀ ਜੋਬ ਤੁਸੀਂ ਕਿਹਾ ਚਲੀ ਗਈ ਸੀ, ਬਾਅਦ ਵਿੱਚ ਤੁਸੀਂ ਇੱਧਰਲੇ ਪਾਸੇ ਆਏ, ਕਿ ਉਦੋਂ ਕੋਈ ਚੈਲੰਜਸ ਲੱਗੇ ਸੀ? ਕਦੇ ਇਹ ਲੱਗਿਆ ਕਿ ਨਹੀਂ ਯਾਰ ਇਹ ਬਹੁਤ ਔਖਾ ਕੰਮ ਹੈ, ਛੱਡ ਦੇਵਾਂ ਹੁਣ ਤਾਂ?
0: ਇੱਦਾਂ ਨਹੀਂ ਲੱਗਿਆ ਵੀ ਛੱਡ ਦੇਵਾਂ, ਕਿਉਂਕਿ ਆਪਾਂ ਜਿਹੜੇ ਪਰਿਵਾਰਾਂ ਨਾਲ ਉਹ ਰੱਖਦੇ ਹਾਂ, ਆਪਾਂ ਹਮੇਸ਼ਾ ਜਿੱਥੇ ਮੱਥਾ ਲਾਈਏ ਹੁੰਦਾ ਵੀ ਹੁਣ ਕੰਮ ਸਿਰੇ ਚੜ੍ਹਾਉਣਾ, ਔਖਾ ਜਾਂ ਸੌਖਾ। ਅਤੇ ਹਾਂ ਇਹ ਸੀਗਾ ਜਿੱਦਾਂ ਹੁਣ ਮੈਂ ਤੁਹਾਡੇ ਨਾਲ ਈਜ਼ੀ, ਹਰੇਕ ਨੂੰ ਦੇਖ ਕੇ ਵੀ ਲੱਗਣਾ ਵੀ ਕੰਮ ਸੌਖਾ ਹੀ ਹੈ, ਬਾਈ ਵਧੀਆ ਕੰਮ ਕਰੀਏ ਇਹ ਖੇਤੀਬਾੜੀ ਦਾ, ਪਰ ਆਫਕੋਰਸ ਇਟਸ ਇਟ ਇੰਨਾ ਈਜ਼ੀ ਨਹੀਂ ਹੁੰਦਾ ਜੀ ਇਹ। ਜਦੋਂ ਆਪਾਂ ਪੈਂਦੇ ਹਾਂ ਰੋਜ਼ਮਰ੍ਹਾ ਦੀਆਂ, ਰੋਜ਼ ਇੰਡੀਆ ਨਾਲੋਂ ਰੋਜ਼ਮਰ੍ਹਾ ਦੀਆਂ ਆਪਾਂ ਨੂੰ ਨਵੀਆਂ ਪ੍ਰੋਬਲਮਾਂ ਆਉਂਦੀਆਂ, ਉਹ ਸੋਲਵ ਕਰਨੀਆਂ ਪੈਂਦੀਆਂ ਜੀ, ਹੈ ਨਾ। ਪਰ ਤੁਸੀਂ ਉਹ ਤੋਂ ਜੇ ਤੁਸੀਂ ਹੌਸਲਾ ਰੱਖਦੇ ਹੋ, ਸਿੱਖਦੇ ਹੋ ਅਤੇ ਮਿਹਨਤ ਕਰਦੇ ਹੋ, ਤੁਸੀਂ ਓਵਰਕਮ ਕਰ ਲੈਂਦੇ ਹੋ ਉਹ ਪ੍ਰੋਬਲਮਾਂ ਤੋਂ, ਸਿੱਖ ਕੇ ਅੱਗੇ ਵੱਧ ਜਾਂਦੇ ਹੋ ਅਤੇ ਅੱਗੇ ਕੰਟਰੋਲ ਵੀ ਕਰ ਲੈਂਦੇ ਹੋ।
1: ਸੋ ਅਗਰ ਕੋਈ ਸਾਡੀ ਜੋ ਇੰਟਰਵਿਊ ਦੇਖ ਰਿਹਾ ਸੁਣ ਰਿਹਾ ਉਹਦੇ ਵਿੱਚ ਵੀ ਜਿਵੇਂ ਤੁਹਾਡੇ 'ਚ ਜੋ ਚਿਣਕ ਸੀ ਉਹਦੇ ਵਿੱਚ ਵੀ ਹੈ ਖੇਤੀਬਾੜੀ ਕਰਨ ਦੀ, ਉਹਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਹਾਂ ਜੋਬ ਛੱਡ ਕੇ ਆ ਜਾ ਇੱਧਰਲੇ ਪਾਸੇ ਜਾਂ ਫਿਰ ਵੇਟ ਕਰ ਥੋੜ੍ਹਾ ਸਿੱਖ?
0: ਹਾਂਜੀ ਦੇਖੋ ਚਿਣਕ ਵੀ ਬਹੁਤ ਜ਼ਰੂਰੀ ਹੈ, ਜੇ ਅੰਦਰੋਂ ਆਪਣੇ ਚਿਣਕ ਹੋਊਗੀ ਤਾਂ ਹੀ ਕੋਈ ਇੱਧਰ ਆਉਣ ਬਾਰੇ ਸੋਚੂਗਾ, ਹੈ ਨਾ। ਮੋਸਟਲੀ ਆਪਣੇ ਮੈਨੂੰ ਜਿੰਨੇ ਵੀ ਪੰਜਾਬ ਦੇ ਮੁੰਡੇ ਨੇ, ਯੰਗ ਮੁੰਡੇ ਨੇ ਜੋ ਸਿਟੀ ਦੀ ਲਾਈਫ ਤੋਂ ਥੋੜ੍ਹਾ ਬੋਰ ਹੋ ਚੁੱਕੇ ਨੇ, ਉਹ ਜ਼ਰੂਰ ਇੱਧਰ ਆਉਂਦੇ ਵੀ ਨੇ, ਪੁੱਛਦੇ ਵੀ ਨੇ। ਬੈਸਟ ਵੇ ਤਾਂ ਜੀ ਹਾਂਜੀ ਬਿਲਕੁਲ ਟ੍ਰੇਨਿੰਗ ਹੀ ਹੈ, ਉਹ ਆਉਣ ਸਿੱਖਣ ਅਤੇ ਉਹ ਤੋਂ ਬਾਅਦ ਆਪਣਾ ਬਾਏ ਕਰਨ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਾਂਦੇ ਜਾਂਦੇ ਜਿਵੇਂ ਪੰਜਾਬ ਦੇ ਵਿੱਚ ਕਿਸਾਨੀ ਦੇ ਉੱਤੇ ਬਹੁਤ ਗਾਣੇ ਨੇ ਨਾ, ਕਿ ਤੁਸੀਂ ਕਦੇ ਸੋਚਿਆ ਕਿ ਆਸਟ੍ਰੇਲੀਆ ਦੀ ਕਿਸਾਨੀ ਨੂੰ ਲੈ ਕੇ ਵੀ ਕੋਈ ਮੈਂ ਪੰਜਾਬੀ 'ਚ ਗਾਣਾ ਕੱਢਦਾ?
0: ਹਾਂਜੀ ਦੇਖੋ ਇਹ ਬੰਦੇ ਦੀ ਸਕਿੱਲ ਵੀ ਹੋਣਾ ਚਾਹੀਦਾ, ਕੱਢਣ ਨੂੰ ਤਾਂ ਬਹੁਤ ਜੀ ਕਰਦਾ, ਪਰ ਹੁਣ ਆਪਣੇ ਅੰਦਰ ਕੋਈ ਸਕਿੱਲ ਹੋਊਗਾ ਉੱਦਾਂ ਦਾ ਉਹ ਕੱਢ ਸਕਦਾ ਜੀ। ਪਰ ਬਿਲਕੁਲ ਸਹੀ ਗੱਲ ਹੈ, ਆਉਣ ਵਾਲੇ ਟਾਈਮ 'ਚ ਨਵੇਂ ਮੁੰਡੇ ਆਪਣੇ ਜੋ ਸਾਡੇ ਅੱਗੇ ਧੀਆਂ ਪੁੱਤ ਉਹ ਕੱਢਣਗੇ ਗਾਣੇ ਜੀ, ਇਹ ਤਾਂ ਆਪਣੇ ਹੋਣਗੇ।
1: ਸੋ ਤੁਹਾਡੀ ਆਉਣ ਵਾਲੀ ਜਨਰੇਸ਼ਨ ਵੀ ਉਹਨਾਂ ਦਾ ਇੰਟਰਸਟ ਹੈ ਫਾਰਮਿੰਗ ਦੇ ਵਿੱਚ?
0: ਹਾਂਜੀ ਜਦੋਂ ਦਿਨ ਆਪਣਾ ਇਹ ਕੰਮ ਹੈ ਉਹਨਾਂ ਨਾਲ ਕੰਮ ਲਾਈਦਾ, ਬਿਲਕੁਲ ਉਹਨਾਂ ਦਾ ਇੰਟਰਸਟ ਹੈ, ਮੈਂ ਦਿਲੋਂ ਵੀ ਚਾਹੁੰਦਾ ਕਿ ਉਹ ਇਸੇ ਕੰਮ ਨਾਲ ਜੁੜਨ ਜੀ।
1: ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਗੁਰਜਿੰਦਰ ਜੀ ਇਹਨਾਂ ਸਾਰੀਆਂ ਗੱਲਾਂ ਵਾਸਤੇ ਅਤੇ ਜਾਣਕਾਰੀ ਵਾਸਤੇ। ਆਈ ਹੋਪ ਕਿ ਸਾਡੇ ਸਰੋਤਿਆਂ ਨੂੰ ਜਾਣਕਾਰੀ ਲਾਹੇਵੰਦ ਲੱਗੀ ਹੋਵੇਗੀ, ਔਰ ਇੱਦਾਂ ਹੀ ਉਗਾਉਂਦੇ ਰਹੋ ਜੀ ਔਰ ਸਾਡੇ ਤੱਕ ਪਹੁੰਚਾਉਂਦੇ ਰਹੋ ਔਰ ਅਸੀਂ ਖਾਂਦੇ ਰਹੀਏ ਜੀ। ਧੰਨਵਾਦ।
0: ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਅਤੇ ਸਾਡੇ ਸ਼ਹਿਰ ਸਾਡੀ ਨਾਲ ਗੱਲਬਾਤ ਕਰਨ ਲਈ। SBS ਦਾ ਬਹੁਤ ਧੰਨਵਾਦ ਜੀ, ਅਤੇ ਵੈਲਕਮ, ਫਿਰ ਆਉਂਦੇ ਰਹੋ। ਧੰਨਵਾਦ ਜੀ।
1: ਜੀ ਬਿਲਕੁਲ ਜੀ, ਨਿਊ ਚੰਡੀਗੜ੍ਹ ਫਾਰਮ ਦੇ ਗੁਰਿੰਦਰ ਸਿੰਘ ਜੀ ਦੇ ਨਾਲ ਇਹ ਖਾਸ ਗੱਲਬਾਤ ਸੀ, ਆਸ ਕਰਦੇ ਹਾਂ ਕਿ ਚੰਗੀ ਲੱਗੀ ਹੋਵੇਗੀ। ਔਰ ਮੈਨੂੰ ਹੁਣ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ ਸ਼ੈਪਟਨ ਤੋਂ, ਅਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਸੋ ਕਿਵੇਂ ਲੱਗੀ ਜੀ ਇਹ ਗੱਲਬਾਤ, ਜ਼ਰੂਰ ਲਿਖ ਭੇਜਿਓ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ, ਤੁਸੀਂ ਇਨਬੋਕਸ ਦੇ ਵਿੱਚ ਜਾ ਕੇ ਸਾਨੂੰ ਆਪਣੇ ਰਿਪਲਾਈ ਜੋ ਨੇ ਉਹ ਭੇਜ ਸਕਦੇ ਹੋ। ਸੋ ਸਮਾਂ ਹੋ ਚੁੱਕਾ ਹੈ ਜੀ ਹੁਣ ਇਜਾਜ਼ਤ ਲੈਣ ਦਾ, ਕਰੋ ਇੰਜੋਏ ਜਾਂਦੇ ਆਉਂਦੇ ਇਹ ਕਮਾਲ ਦਾ ਗਾਣਾ ਸੁਰਜੀਤ ਬਿੰਦਰਖੀਆ ਸਾਹਿਬ ਦੀ ਆਵਾਜ਼ ਦੇ ਵਿੱਚ। ਮੈਨੂੰ ਇਹ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।

0: SBS South Asian.
1: Looking for a new way to experience your favorite SBS radio stations? Tune in live on SBS On Demand and see what you've been hearing. Relax with SBS Chill, taking you on a sound journey across Australia. Explore South Asia with SBS South Asian. Or dive into the latest Asian hits with SBS Pop Asia. Each channel offers something different. Discover it all on SBS On Demand.
2: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ Facebook ਪੇਜ ਉੱਤੇ ਜਾਰੀ ਰੱਖੋ। ਸਾਡੇ Facebook ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ Facebook ਤੇ।
3: SBS Kick Off. A new music station celebrating football anthems from around the world. It's time for Africa. It's live now on DAB Radio, the SBS audio app, we got the game on. Online and SBS On Demand.
4: On SBS South Asian.

0: ਓਏ ਜਾਣਦਾ ਨਹੀਂ ਮੈਨੂੰ, ਨੇਹਾ ਕੱਕੜਾ ਮੈਂ।
1: Your news from here and hits from home. SBS South Asian.